0: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਟਾਲ, ਸੁਣਿਐ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਇਕੱਠੇ। ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukdi maar ke paave jithe jehde asane ch baithna chahunde ho tusi baitho, lekin ਬਿਲਕੁਲ ਸਰੀਰ ਹਿਲਾਉਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਿਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਿਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚਾਂਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ

ਮਾਇਆ ਜਿੱਤ ਹਰ ਬਿਸਤਰੇ

बेटा अमरो जी पिताजी, बेटे जिस शख्स नू तू नाल लैके आई है सासी चट साखी नाल जुड़ना इना मैं दस देवा। धन गुरु अमरदास सच्चे पातशाह दा अजोति जो समान दिहाड़ा है, इसलिए गल शुरू की। बेटा अमरो जी पिता जी, जिस शख्स नू तू नाल लैके आई है उन्हू बाहर क्यों कल्यार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आन तक बाबा अमरदास ने अपने मन विच गल बना ली कि मैं मुर्शिद टोलन चलिया हां, कोई त्रिपल्ली गुरु न लभवे ए भी कर लवा, मुड़ के फिर मैं धार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, ता ओ मैनू ना लैके बुलावे, ना लैके। दूजी गल, लंगर दा वेला है, संगतां छक रहियां ने ते मेरी मर्जी दे मुताबक मैनू भोजन मिल जाए ता मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिद कामल है। हमरो बीबी आई पिता तो इजाजत लैके मुड़ के गई, आखन लगी पिता अमरदास आप नू बुलाया है, याद कीता है मेरे पिता ने। कोल गए ना अमरदास, खाली गुरु ने बने, अमरदास कोल गए ना तो गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरियत तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद पूछ ली, आदर ना बिठा दिता। सेवादार लंगर पिया वरतांदा है, गुरु अंगद देव सच्चे पातशाह जी ने उचेचा बुला के आख्या ओ जो नवा प्राणी आया ना अज ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गिटियां गिने अमरदास बाबा जो कुछ मैं ना नहीं लेंदा क्योंकि बहुती चर्चा बच जाती है, लेना भी नहीं चाहिए, असी ए मीट संबंधी मैं अर्ज कर देवा ना लै हो गया, देखो भुल हो गई मीट संबंधी असि बिला वजह असमान तक गल पहुंचा छी है, पंथ दो हिस्सा तिना हिस्सा चौ हिस्सा च वंडिया गया है। मैं काम देखा है पति पत्नी का तलाक भी हो गया है, इना याद रखो सत्संग जी, एदा मैं ऐलानी अर्ज करन लगा एदा साडे धर्म नाल कोई संबंध नहीं है, ए साडी खुराक है, खुराक है, जिदा मसर खा ले, मूंगी खा ले, गोभी खा ले, आलू खा ले। चलो ए जेड़ा नवा प्राणी आया ना सेवादार जी, इस नू दाल पान देना है क्योंकि अंदर सोच रहा है मैं कदी खादा नहीं, जो वरत रहा है, जो वरत रहा है मैं कदी खादा नहीं, गुरु अंतरजामी मैं ठणका के वेख लिया मेरा नां लैके बुलाया होवे तां किवें होवे। गुरु अमरदास कहन लगे इस नू दाल भात सर्व कर दो, दे दो, गल निबड़ गई, रहण लग पै। पर अंतरजामता दी मोहर अमरदास बाबे दे दिल ते लग गई सत्संग जी, मत्था टेक के आपां भी मोहर लगाई आखो सतनाम श्री। समा लंघदा गया, चाकरी करदे रहे, तिन फिक्र सुनने जी, अमरदास बाबे ने इन्नी घालना कीती है ना 12 वरिया विच, ते 12 ते खिताब लए ना, वड्याईयां लईयां, जिमे निमाणिया दा मान, नितानिया दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गजब दी बात है, नतीरियां दी धीरज, जिहदा धीरज नहीं ना वधदा किते वी, उह गुरु अमरदास दे दर्शन कर लवे ते उहदी धीरज आ जाएगा। 12 वरे अंदर बहुत कुछ इत्थे चमत्कार होए, लेकिन एक दिन ऐसा होया कि दरिया बैसा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨੀ ਸਰ। ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ, ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਈ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ। ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ। ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਮੇਰਾ ਮਾਲਕ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਮਨਾ ਲਿਆ, ਜੋਤੀ ਜੋਤ ਸਮਾਗਮ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵੇਂਹਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ, ਕਰਦੇ ਕਰਦੇ ਜੁਲਾਹਾ ਤੇ ਜੁਲਾਈ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ ਸਤਿਗੁਰੂ, ਕਹਿਣ ਵੇਖ ਨਾ ਸਿਰ ਖਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਹੈ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ ਹੋਇਆ ਕੀ ਸੀ? ਕਹਿਣ ਲੱਗੇ, ਜਿਸ ਨੇ ਮੈਂ ਡਿੱਗਿਆ ਤਾਂ ਜੁਲਾਈ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੇ, ਸੁੱਤਾ ਰਾ ਹੋਵੇ ਸੁੱਤਾ ਰਾ, ਇਹ ਅਮਰੂ ਨਥਾਵਾ ਹੋਣਾ ਜਿਹੜਾ ਕੁੜਮਾ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ। ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਕਹਿਣ ਲੱਗੇ, ਇਸ ਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਕਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾਂ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸ ਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਬੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ। ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ।
ਅਮਰਦਾਸ ਕਹਿਣ ਲੱਗੇ ਨੇ ਬੋਲੀ ਮਾਰਤੀ ਕਹਿਣ ਲੱਗੀ ਆ ਜੇ ਅਮਰੂ ਬੇਨਵਾ ਹੋਗਾ ਪੜਾ ਜੋ ਭਟਕਦਾ ਫਿਰਤਾ ਨਕਬ ਹੂੰ ਚੈਨ ਪਾਤਾ ਹੈ ਬਕਾਰਾ ਹੋ ਤੋ ਐਸਾ ਹੋ ਕਹਿੰਦੇ ਤੁਸੀਂ ਫਿਰ ਕੀ ਕਿਹਾ ਕਹਿੰਦੇ ਮੈਂ ਕਿਹਾ ਅਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਖਿਲਰ ਗਿਆ ਉਸਨੇ ਬੋਲੀ ਮਾਰੀ ਬੜੀ ਸਖਤ ਇਹਨਾਂ ਜਵਾਬ ਨੇ ਇਸ਼ਾਰਾ ਬੜਾ ਕਸਦਾ ਕੀਤਾ ਜੀ ਆਹ ਹਾਲ ਹੋ ਗਿਆ ਸਤਿਗੁਰ ਕਹਿਣ ਲੱਗੇ ਨਰਦ ਪੁੱਗ ਗਈ ਹੈ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਰਦ ਪੁੱਗ ਗਈ ਹੈ ਏਦਾਂ ਦੀ ਗੱਲ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ ਮਤਲਬ ਉਹਨਾਂ ਦੀ ਪ੍ਰਵਾਸ ਨਾ ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ ਰੱਬ ਨਾਲ ਇੱਕਮਿਕ ਹੋਏ ਹੋਏ ਉਹ ਜਗ ਨਾਲ ਤੋੜ ਕੇ ਰੱਬ ਨਾਲ ਇੱਕਮਿਕ ਹੋਏ ਪਏ ਪਰ ਪਤਾ ਕਿਸੇ ਨੂੰ ਸੀ ਨਹੀਂ ਸੀ ਉੱਥੇ ਹੀ ਰਹਿੰਦੇ ਸੀ ਨਾ ਰਹਿਪੇ ਰਹਿ ਲਏ ਝਿੰਗੜੀ ਰਹਿ ਲਏ ਨੇੜੇ ਤੇੜੇ ਚਲੇ ਗਏ ਹੋਰ ਚਲੇ ਗਏ ਤੇ ਪਤਾ ਨਹੀਂ ਸੀ ਲੇਕਿਨ ਇੱਕ ਦਿਨ ਐਸੀ ਬਾਤ ਹੋਈ ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਹੈ ਨਾ ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ ਉਹਦੀ ਝੋਲੀ ਵਿੱਚ ਪਾ ਦਵਾਂ ਕਿਹਦੀ ਗੱਲ ਹੈ ਜੀ ਇਹਨਾਂ ਦੀ ਗੱਲ ਹੈ ਰਾਜਾ ਸਾਹਿਬ ਜੀ ਦੀ ਨਾਭ ਕਮਲ ਜੀ ਇਹ ਕਦੋਂ ਦੀ ਗੱਲ ਹੈ ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ ਬਹੁਤ ਸਤਿਕਾਰ ਦਿੱਤਾ ਆਦਰ ਦਿੱਤਾ ਬੜਾ ਉਹਨਾਂ ਦੇ ਘੋੜੇ ਸੰਭਾਲੇ ਉਹਨਾਂ ਦੇ ਊਠ ਸੰਭਾਲੇ ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿਚ ਰੌਣਕ ਜਿਵੇਂ ਬਹੁਤ ਵੱਡੀ ਜੰਝ ਆਵੇ ਨਾ ਉਹਦਾ ਸਵਾਗਤ ਕਰੀਦਾ ਏਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿਚ 15 ਕੁ ਵਰਿਆਂ ਦਾ ਬੜਾ ਜਲਵਾਨਮਾ ਹੈ ਉਹਦੀ ਸ਼ਕਲੋ ਸੂਰਤ ਤੋਂ ਤਾਂ ਰੁਸ਼ਨਾਈ ਨਿਕਲਦੀ ਹੈ ਕਿਰਨਾਂ ਨਿਕਲਦੀਆਂ ਨੇ ਦੋ ਕੁ ਦਿਨਾਂ ਵਿਚ ਪਿੰਡਾਂ ਦੇ ਬੰਦਿਆਂ ਨੇ ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਕੁ ਵਰਿਆਂ ਦਾ ਮੁੰਡਾ ਹੈ ਨਾ ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ ਪਿੰਡ ਵਿਚ ਵਿਚਰਦਿਆਂ ਸਹਿਜ ਪਾਠ ਰੱਖ ਲੈ ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ ਪ੍ਰਸ਼ਾਦਾ ਛਕਣ ਗਏ ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ ਪ੍ਰਸ਼ਾਦ ਛਕਾਇਆ ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ ਗਦਗਦ ਹੋ ਗਏ ਸਾਰੇ ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ ਆਪਣੇ ਵੱਲ ਕਰ ਲਿਆ ਆਖਣ ਲੱਗੇ ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ ਆ ਮੇਰੇ ਨਾਲ ਆਪਣੇ ਕੋਲ ਲੈ ਗਏ ਨਾ ਔਰ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ ਸਾਸਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾ ਦਿੱਤਾ ਉਠਾਲ ਕੇ ਫਿਰ ਜੱਫੀ ਪਾ ਲਈ ਜੱਫੀ ਵੀ ਏਦਾਂ ਦੀ ਪਾਈ ਮੈਨੂੰ ਮਾਫ਼ ਕਰ ਦੇਣ ਮੈਂ ਮਿਸਾਲ ਦੇਣ ਲੱਗਾ ਬੜੀ ਗਜ਼ਬ ਦੀ ਮਿਸਾਲ ਹੈ ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ ਲਹਿਣਾ ਜੀ ਨੂੰ ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿੱਚ ਜੰਗਲਾਂ ਵਿੱਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ ਦਿਲ ਦੀ ਧੜਕਣ ਪੈਦਾ ਕਰ ਲਈ ਸਾਂਝ ਬਣਾ ਲਈ ਤੇ ਨਾਲੇ ਸਵਾਲ ਕਰ ਦਿੱਤਾ ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ ਗਿਆ ਕਿਉਂ ਨਹੀਂ ਆਖਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਤੇ ਅੰਤਰਜਾਮੀ ਹੋ ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਡੀ ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ
ਕੁਤਕਾ ਵੀ ਚਲਾ ਦਿੱਤਾ ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ ਹੱਥ ਜੋੜ ਕੇ ਲੈਣਾ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਜਿਹਨਾਂ ਦਾ ਪਿੱਛੇ ਕੋਈ ਸੀ ਜਿਹਨਾਂ ਦਾ ਪਿੱਛੇ ਕੋਈ ਠਿਕਾਣਾ ਸੀ ਜਿਹਨਾਂ ਦਾ ਪਿੱਛੇ ਕੋਈ ਮਸਕਨ ਸੀ ਜਿਹਨਾਂ ਦਾ ਕੋਈ ਘਰ ਘਾਟ ਸੀ ਜਿਹਨਾਂ ਦਾ ਕੋਈ ਥਾਂ ਦਿੱਤਾ ਸੀ ਉਹ ਸਾਰੇ ਮੁੜ ਗਏ ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ ਉਹ ਕਿੱਥੇ ਨੂੰ ਮੁੜ ਜਾਏ ਜੀ ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲੈਣਿਆ ਆ ਬਗਲਗੀਰ ਹੋਈਏ ਸਾਹ ਸਾਂਝੇ ਕੀਤੇ ਦਿਲ ਦੀ ਧੜਕਣ ਸਾਂਝੀ ਕੀਤੀ ਜਾਪ ਦਾ ਵਟਾਂਦਰਾ ਕੀਤਾ ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ ਉਹ ਤੇਰੇ ਵਿੱਚ ਇੰਸਪਾਇਰ ਕਰਦਾ ਤੂੰ ਤੇ ਮੈਂ ਇੱਕ ਹੋ ਗਏ ਹਾਂ ਛੇ ਸੁਣਨਾ ਜੀ ਇਸ਼ਕ ਕੀ ਬੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਭਾਈ ਲੈਣੇ ਜੀ ਨੂੰ ਇਸ਼ਕ ਕੀ ਬੱਟੀ ਮੈਂ ਬਾਬਾ ਨਾਨਕ ਦੇਵ ਜੀ ਨੇ ਲੈਣੇ ਨੂੰ ਇਸ਼ਕ ਕੀ ਬੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ ਪਰ ਇਤਿਹਾਸ ਚ ਭਾਈ ਸਾਹਿਬ ਹੀ ਲਿਖਿਆ ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ ਨਾਭ ਕਮਲ ਜੀ ਨੂੰ ਬਸ ਇੱਕ ਮਿਕ ਹੋ ਗਏ ਕਹਿਣ ਲੱਗੇ ਗੱਦੀਆਂ ਸੰਭਾਲੋ ਆ ਚਾਬੀਆਂ ਸੰਭਾਲੋ ਆ ਖਜ਼ਾਨਾ ਸੰਭਾਲੋ ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ ਬੇਟਾ ਸੀ ਮੇਰਾ ਚੇਲੇ ਬੇਟੇ ਹੀ ਹੁੰਦੇ ਨੇ ਇਹ ਤਾਂ ਹੁਣ ਨਿਕਲ ਗਿਆ ਹੱਥ ਨੂੰ ਹੁਣ ਨਹੀਂ ਆਏਗਾ ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ ਜਿੰਨੀ ਵਧੀਆ ਕਰਨੀ ਓਨਾ ਵਧੀਆ ਅਸਰ ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾ ਦਿੱਤੀ ਤੇ ਆਪਣੀ ਗੱਦੀ ਦੇ ਦਿੱਤੀ ਆਪਣੇ ਆਸਣ ਤੇ ਬਿਠਾ ਲਿਆ ਸਤਿਕਾਰ ਕੀਤਾ ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ ਬਸ ਇਹਨਾਂ ਕੋਲ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ ਬੇਅੰਤ ਬੇਅੰਤ ਵਰ ਦਿੱਤੇ ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ ਬੜਿਆਂ ਬੜਿਆਂ ਵਾਸਤੇ ਖੂਬ ਪਿਆਸਿਆਂ ਵਾਸਤੇ ਲਵਾ ਦਿੱਤੇ ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ ਆਪਣੇ ਪੀਰ ਵਾਸਤੇ ਪੂਰੇ ਉਸਤਾਦ ਵਾਸਤੇ ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ ਦੋ ਚਾਰ ਸਵੱਈਏ ਉਚਾਰਨ ਕੀਤੇ

0: ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਚੱਕਰਾਂ ਪਾ ਖਾਕ ਸਮਝ ਕੇ ਮਾਫ ਕਰਨਾ।
1: You are listening to SeekNet Radio, broadcasting live Gurbani Kirtan 24 hours a day from around the world.

Nej. ਇਸ ਤਾਲ ਦਾ ਨਾਮ ਧਰੁਪਦ ਹੈ, ਰਾਗ ਦਾ ਨਾਮ ਤਾਂ ਤੁਸੀਂ ਸੁਣੀ ਚੁੱਕੇ ਹੋ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਜੀ ਦਾ ਉਚਾਰਿਆ ਹੋਇਆ ਪਵਿੱਤਰ ਸ਼ਬਦ ਹੈ। ਰਾਗ ਬਿਹਾਗੜਾ ਦੀ ਵਾਰ ਦੇ ਵਿੱਚੋਂ ਇਹ ਸ਼ਬਦ ਹੈ, ਸਲੋਕ ਮੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵੇ, ਮਰ ਜੰਮੇ ਆਵੇ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਏ, ਮੂੰਹ ਕਾਲੇ ਉੱਠ ਜਾਏ। ਚਾਰ ਪੰਕਤੀਆਂ ਦਾ ਇਹ ਸ਼ਬਦ ਹੈ। ਆਪ ਜੀ ਨੇ ਅਸਥਾਈ ਧਰੁਪਦ ਦੀ ਸੁਣੀ ਹੈ ਅੰਤਰਾ, ਹੁਣ ਲਗਾ ਕੇ ਫਿਰ ਇਸੇ ਸ਼ਬਦ ਨੂੰ ਦਰੁਤ ਚਾਲ ਵਿੱਚ ਤਿੰਨ ਤਾਲ ਵਿੱਚ ਪੜਾਂਗੇ, ਐਨ ਟਾਈਮ ਦੇ ਉੱਤੇ ਸਮਾਪਤੀ ਕਰਨੀ ਹੈ। ਪਿਆਰੀ ਸਾਧ ਸੰਗਤ, ਮੈਂ ਆਪ ਸੰਗਤ ਜੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਦੇਣਾ, ਜਿਨ੍ਹਾਂ ਇਹ ਅੱਜ ਦਾ ਇਹ ਸਮਾਗਮ ਗੁਰਮਤਿ ਕੀਰਤਨ ਦਰਬਾਰ ਰਾਗਾਂ ਦੇ ਵਿੱਚ, ਰਾਗ ਦਰਬਾਰ ਜਿਸ ਨੂੰ ਕਹਿੰਦੇ ਆ, ਉਹ ਕਰਵਾਇਆ ਹੈ ਔਰ ਬੜਾ ਹੀ ਉੱਦਮ ਕੀਤਾ ਹੈ। ਇਹ ਬੜਾ ਸ਼ੁਭ ਕਰਮ ਹੈ ਜੋ ਇਹਨਾਂ ਨੇ ਪ੍ਰਬੰਧਕਾਂ ਨੇ ਕੀਤਾ। ਬਹੁਤ ਹੀ ਸਾਡੀ ਆਸਾ ਦੇ ਉੱਤੇ ਇਹਨਾਂ ਨੇ ਸਹੀ ਸਾਡੀ ਆਸਾ ਪੂਰੀ ਕੀਤੀ ਹੈ, ਆਸਾ ਨੂੰ ਚੰਦ ਲਾਏ ਨੇ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਇਹ ਪ੍ਰੋਗਰਾਮ ਕਰਵਾਉਂਦੇ ਰਹਿਣ, ਬੜੀ ਖੁਸ਼ੀ ਹੋਈ ਹੈ। ਸੋ ਆਪ ਜੀ ਹੁਣ ਅਗਲੀਆਂ ਪੰਕਤੀਆਂ ਦਾ ਕੀਰਤਨ ਅੰਤਰਾ ਸਰਵਣ ਕਰੋ। ਬਿਨ ਸਤਿਗੁਰ ਸੇਵ ਹੈ ਠਵਰ ਨਾ ਪਾਵੇ, ਬਿਨ

ਹੈ। ਮੇਰੇ ਸਤਿਗੁਰ ਸੇਵੈ ਠਵਰ ਨਾ ਪਾਵਹੀ ਮਰ ਜੰਮੇ।

ਸਤਿਗੁਰੂ ਸੇਵੇ ਬਿਨ ਸਤਿਗੁਰੂ ਬਿਨ ਸਤਿਗੁਰੂ ਸੇ ਬਿਨ ਸਤਿਗੁਰੂ ਸੇਵੇ ਬਿਨ ਸਤਿਗੁਰੂ ਸੇਵੇ ਫਿੱਕਾ ਬੋਲਣਾ ਬਿਨ ਸਤਿਗੁਰੂ ਸੇ ਬਿਨ ਸਤਿਗੁਰੂ ਸੇਵੇ ਨਾਮ ਨਾਮ ਸੇ ਮਨ

ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਮੇਰੇ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਮੂੰਹ ਕਾਲੇ ਉੱਠ ਜਾ ਮੂੰਹ ਕਾਲੇ ਉੱਠ ਜਾ ਟੀਕੇ ਬੰਦਨਾ ਬੇਨ ਸਤਿਗੁਰ ਸਤਿਗੁਰੂ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰੂ ਸੇਵੇ ਜੀ ਕੇ ਬੰਦਨਾ ਸਤਿਗੁਰੂ ਸੇਵੇ ਜੀ ਸਤਿਗੁਰੂ ਸੇਵੇ ਜੀ ਸਤਿਗੁਰੂ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰੂ ਸੇਵੇ ਜੀ ਕੇ ਸੇਵੇ ਜੀ ਕੇ ਬੰਦਨਾ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ ਬੇਨ ਸਤਿਗੁਰ ਬੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ ਬੇਨ ਸਤਿਗੁਰ

ਤੇਰੇ ਸਤਿਗੁਰ ਤੇਰੇ ਜੀ ਗੇ ਬੰਦਨਾ ਬੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ।

ਨਬੀ ਦੀ ਬੜੀ ਕੰਮ ਦੀ ਗੱਲ ਕਰਦੀ ਨੇ, ਜਿਸੇ ਇਹ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਵੀ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦੇ। ਕਬੀਰ ਕਹਿੰਦਾ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ। ਹੈ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ, ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ। ਕਹਿੰਦਾ ਨਹੀਂ, ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ, ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਨਾ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ ਕੇ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ

ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ। ਗੁਰ ਅਮਰਦਾਸ ਕਰਤਾਰ ਕੀਓ, ਵਸ ਵਾਹੋ ਵਾਹੋ ਕਰ ਧਿਆਇਓ। ਸ੍ਰੀ ਗੁਰੂ ਰਾਮਦਾਸ।

दृष्ट दर्शनी शब्द सुरत ही बुद्ध बल ही।

मन भयो पा, फिर जितन चले मन भयो पा। सतगुरु में

ਪ੍ਰਕਿਰਤੀ ਨਾਲ ਮਨੁੱਖ ਦਾ ਅਤੁੱਟ ਸਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ ਚਾਰੇ ਪਾਸੇ ਖੇੜਾ ਹੁੰਦਾ ਹੈ, ਉਥੇ ਬਸੰਤ ਰਾਗ ਗਾਇਆ ਮਨ ਨੂੰ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਨਸਪਤੀ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿਚ ਭਾਵ ਮਾਘੀ ਤੋਂ ਹਰ ਦੀਵਾਨ ਵਿਚ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਸੰਤ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮਹੱਲੇ ਤੱਕ ਵਾਰ ਪੜੀ ਜਾਂਦੀ ਹੈ। ਕਹਿੰਦੇ ਹਨ, ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ, ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ੜਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

ਜਿਸ ਦੇ ਤਮਾਮ ਰੂਪ ਨੇ ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ।

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ, ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ, ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰਨ ਵਿੱਚ, ਔਰ ਆਪ ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇਗਾ।

ਸਵੇਰ ਦੀ ਰੋਟੀ ਖਾਧੀ ਏ ਕਹਿਣ ਲੱਗਾ ਹਾਂ, ਨਾਮ ਜਪਿਆ ਕਹਿੰਦਾ ਨਹੀਂ, ਬਈ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਕਹਿੰਦਾ ਨਹੀਂ, ਪਾਤਸ਼ਾਹ ਕਹਿੰਦੇ ਨੇ ਕੁੱਤੇ ਤੇ ਤੇਰੇ ਵਿੱਚ ਫਰਕ ਕੀ ਹੈ। ਜਿਵੇਂ ਉਸਨੇ ਝੂਠੇ ਭਾਂਡਿਆਂ ਵਿੱਚ ਮੂੰਹ ਮਾਰਤਾ, ਤੇਰੇ ਮੁੱਖ ਵਿੱਚ ਵੀ ਝੂਠ ਹੈ, ਹਜ਼ੂਰ ਬਚਨ ਕਰਦੇ ਨੇ।

ਪਰ ਮੁਰਦੇ ਦੀ ਕੋਈ ਕੀਮਤ ਨਹੀਂ। ਮੁਰਦਾ ਮੁਰਦਾ ਹੀ ਹੈ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਜੋ ਇਨਸਾਨ ਸਮਝਦਾ ਮੈਂ ਕੱਪੜੇ ਬੜੇ ਸੁੰਦਰ ਪਾਏ ਹੋਏ ਨੇ, ਉਹ ਤਾਂ ਮੁਰਦੇ ਦੇ ਉੱਤੇ ਸ਼ਿੰਗਾਰ ਹੈ। ਹਜ਼ੂਰ ਬਚਨ ਆਖਦੇ ਨੇ

ਅਸੀਂ ਇੱਥੋਂ ਦੇ ਸਟੋਰਾਂ ਵਿੱਚ ਵੇਖਿਆ ਪਤਾ ਨਹੀਂ ਕਿਤਨੇ ਕਿਤਨੇ ਵਿਟਾਮਿਨ ਦੀਆਂ ਗੋਲੀਆਂ ਭਰੀਆਂ ਨੇ, ਕਿਧਰੇ ਏ, ਕਿਧਰੇ ਬੀ, ਕਿਧਰੇ ਸੀ, ਡੀ, ਹਰ ਮਨੁੱਖ ਖਾਂਦੇ ਜਿਸ ਵਿਟਾਮਿਨ ਦੀ ਕਮੀ ਹੈ। ਖਾਣ ਪੀਣ ਦੀ ਕਮੀ ਕੋਈ ਨਹੀਂ, ਰੱਜ ਕੇ ਖਾ ਰਿਹਾ ਬੰਦਾ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੂੰ ਜਿਤਨੇ ਮਰਜ਼ੀ ਰਸ ਖਾ, ਇਹਨਾਂ ਵਿੱਚ ਤਾਕਤ ਨਹੀਂ ਮਿਲੇਗੀ, ਇਹ ਤਾਂ ਰੋਗ ਬਣ ਕੇ ਨਿਕਲਣਗੇ ਜੇ ਤੇਰੇ ਹਿਰਦੇ ਦੇ ਅੰਦਰ ਨਾਮ ਨਹੀਂ ਆਇਆ। ਪਾਤਸ਼ਾਹ ਕਿਤਨੀ ਦਾਅਵੇ ਨਾਲ ਗੱਲ ਕਰ

ਸਭ ਕੂੜ ਦਾ ਪਸਾਰਾ ਹੈ ਜੋ ਅਡੰਬਰ ਮਨੁੱਖ ਤੂੰ ਰਚਿਆ। ਪਾਤਸ਼ਾਹ ਕਹਿੰਦੇ ਨੇ ਇੱਕ ਅਡੰਬਰ ਕੇ ਲੱਖਾਂ ਅਡੰਬਰ ਰਚ ਲੈ, ਅਖੀਰ ਨਤੀਜਾ ਕੀ ਨਿਕਲੇਗਾ।

ਨਾਮ ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਵਾਹਿਗੁਰੂ ਆਪ ਦੇਵੇਗਾ। ਹੁਣ ਅਸੀਂ ਆਖਾਂਗੇ ਜਦੋਂ ਦੇਵੇਗਾ ਲੈ ਲਾਂਗੇ, ਨਹੀਂ ਤੂੰ ਰੋ ਅਰਦਾਸ ਕਰ, ਪਾਤਸ਼ਾਹ ਜੇ ਨਹੀਂ ਲਿਖਿਆ ਲਿਖ ਦੇ। ਇਤਨਾ ਤੇ ਤੂੰ ਕਰ ਸਕਦੇ, ਉਹਦੀ ਕਲਮ ਨਾਲ ਪਿਆਰ ਕਰ, ਉਹਨੂੰ ਚੁੰਮ, ਉਹਨੂੰ ਅਰਦਾਸ ਕਰ। ਦਾਤਾ ਜੇ ਲੇਖ ਨਹੀਂ ਲਿਖਿਆ ਤੂੰ ਲਿਖ ਸਕਦੇ, ਤੇਰੇ ਹੱਥ ਬਹੁਤ ਕੁਛ ਹੈ। ਤੂੰ ਆਪਣਾ ਫਰਜ਼ ਨਿਭਾ, ਅਗਲਾ ਆਪਣੇ ਆਪ ਫਰਜ਼ ਸਮਝੇਗਾ। ਬੱਚੇ ਦਾ ਕੰਮ ਹੈ ਰੋਣਾ, ਮਾਂ ਦਾ ਕੰਮ ਹੈ ਰੋਣਾ ਸੁਣ ਕੇ ਉਹਨੂੰ ਦੁੱਧ ਦੇਣਾ। ਇਸ ਲਈ ਮਿਲੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਆਪ ਦੇਵੇਗਾ। ਦੇਵੇਗਾ ਉਹਨਾਂ ਨੂੰ ਜਿਹੜੇ ਮੰਗਣਗੇ, ਜਿਨ੍ਹਾਂ ਨੂੰ ਲੋੜ ਹੀ ਨਹੀਂ, ਉਹਨਾਂ ਨੂੰ ਕੀ ਮਿਲ ਰਹੇ।

ਸ਼ਬਦ ਆਰੰਭ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ। ਦਾਸ ਇਸ ਦਾ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸ ਨੇ ਆਪ ਦੀ ਪੇਸ਼ਕਰਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ

0: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ। ਸਾਨੂੰ ਮਾਫ਼ੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਛ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਟਾਲ, ਸੁਣਿਐ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ। ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ, ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Koda, kode de utte chad jande hai. And we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukri maar ke paave jithe jehde aasan vich baithna chahunde ho tusi baitho, lekin ਬਿਲਕੁਲ ਸਰੀਰ ਹਿਲਾਉਣਾ ਨਹੀਂ ਹੈ। ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾ ਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚਾਂਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ ਔਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ ਨਾਲ

रखे गुरु गोबिंद कंठ लाए अब गुण सब मेटे।

ਤੁਮਰੀ ਕਿਰਪਾ ਤੇ ਤੁਧ ਪਛਾਣਾ ਤੁਮਰੀ ਓਟ ਤੂੰ ਹੈ ਮੇਰਾ ਮਾਣਾ ਤੋ ਬਿਨ ਦੂਜਾ ਔਰ ਨਾ ਕੋਈ ਤਾਂ ਤੇਰਾ ਖੇਲ ਅਖਾੜਾ ਜੀਓ ਤੁਰ ਬਿਨ ਦੂਜਾ ਔਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਕਿਆ ਕਹੀਏ ਕਿਸ ਆਸ ਸੁਣਾਈਏ ਜੋ ਕਹਿਣਾ ਸਭ ਪ੍ਰਭ ਜੀ ਪਾਸ ਸਭ ਕੁਛ ਕੀਤਾ ਤੇਰਾ ਵਰਤੇ ਸਦਾ ਸਦਾ ਤੇਰੀ ਆਸ ਜਿਹਦੇ ਵਡਿਆਈ ਤਾਂ ਤੇਰੀ ਵਡਿਆਈ

ਮੱਝਣ ਹੋਤ ਸਾਧੂ ਤੁਰੇ ਆਉਣ ਜਾਣ ਰੇਖਿਤ ਪਾਈ ਜਲ ਮਰਨ ਕੇ ਮਿਟੇ ਵਸੂਰੇ ਗੁਰੂ ਨਾਰਾਇਣ ਦਾਗੁਰ ਗੁਰ ਸੱਚਾ ਸਿਧਨਹਾਰ ਗੁਰ ਟੁੱਠੇ ਸਭ ਕੁਛ ਪਾਇਆ ਜਨ ਨਾਨਕ ਸਭ ਬਣਿਆ ਹਰ ਗੁਰ ਗਾਓ।

ਜਿਹਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲਿਆ, ਜਿਹਨੇ ਖੋਜਿਆ ਉਹਨੂੰ ਮਾਲਕ ਲੱਭਾ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਗੁਰੂ ਜ਼ਰੂਰ ਮਨ ਅਰਦਾਸ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਪੂਰੀ ਨਹੀਂ ਹੁੰਦੀ, ਇਹਦਾ ਕਾਰਨ ਕੀ? ਅਰਦਾਸ ਕਰਨ ਵਾਸਤੇ ਵੀ ਥੋੜੀ ਜਿਹੀ ਸੋਝੀ ਸੀ। ਅਰਦਾਸ ਕਰਨ ਵੇਲੇ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਚੀਜ਼ ਤਾਂ ਅਰਦਾਸ ਕਰਨ ਵੇਲੇ ਇਹ ਸੋਚਣਾ ਹੈ ਵੀ ਮੇਰੀ ਅਰਦਾਸ ਜਾਇਜ਼ ਹੈ ਕਿ ਨਜਾਇਜ਼, ਕਿਉਂਕਿ ਨਜਾਇਜ਼ ਅਰਦਾਸ ਵੀ ਹੁੰਦੀ, ਕਿਉਂਕਿ ਅਰਦਾਸ ਚੋਰ ਵੀ ਕਰਦਾ। ਅਰਦਾਸ ਜਿਹੜੀ ਹੈ ਚੋਰ ਵੀ ਕਰਦਾ, ਵੈਰੀ ਆਦਮੀ ਵੀ ਅਰਦਾਸ ਕਰਦਾ, ਇਹ ਅਰਦਾਸ ਜਾਇਜ਼ ਨਹੀਂ ਹੈ। ਪਹਿਲੀ ਚੀਜ਼ ਆ ਅਰਦਾਸ ਜਾਇਜ਼ ਹੋਣੀ, ਦੂਜੀ ਚੀਜ਼ ਮਨ ਦੇ ਅੰਦਰ ਇਹ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਮੇਰੀ ਅਰਦਾਸ ਸੁਣ ਰਿਹਾ। ਤੇ ਤੀਜਾ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮਨਾ ਮੇਰੀ ਅਰਦਾਸ ਵੀ ਜਾਇਜ਼, ਗੁਰੂ ਵੀ ਸੁਣ ਰਿਹਾ ਹੈ, ਪਰ ਦ੍ਰਿੜ ਵਿਸ਼ਵਾਸ ਕਿ ਪੂਰੀ ਵੀ ਜ਼ਰੂਰ ਹੈ। ਕਿੰਨੇ ਚੀਜ਼ਾਂ ਚ ਸਿਲੰਡਰ ਜਾਣਗੀਆਂ ਉਹ ਅਰਦਾਸ ਜ਼ਰੂਰ ਨਹੀਂ ਹੈ, ਜੇ ਅਰਦਾਸ ਵੀ ਜਾਇਜ਼ ਤੇ ਇਹ ਵੀ ਮਨ ਦੀ ਖਿਆਲ ਹੈ ਗੁਰੂ ਜਾਗਦੀ ਜੋਤ ਹੈ ਸੁਣਦੇ, ਜੇ ਮਨ ਦੇ ਅੰਦਰ ਇਤਨੀ ਕਮਜ਼ੋਰੀ ਹੈ ਮਨਾ ਪਤਾ ਨਹੀਂ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ ਤਾਂ ਵੀ ਨਹੀਂ ਹੋਵੇ, ਕਿਉਂਕਿ ਥੋੜਾ ਜਿਹਾ ਵਿੱਚ ਫਰਕ ਪੈ ਗਿਆ, ਥੋੜਾ ਜਿਹਾ ਵਿੱਚ ਵਿੱਚ ਪੈ ਗਈ ਨਾ ਵਿੱਚ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੇ ਪੂਰਨ ਸੇਫ ਜਰਨੈਲਾਂ ਨੇ ਕਿਹਾ ਸੀ ਕਿ ਸ਼ੇਰੇ ਪੰਜਾਬ ਪਾਣੀ ਬੜਾ ਅਥਾਹ ਹੈ, ਅਟਕਣ ਵਾਲਾ ਨਹੀਂ, ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਮੈਂ ਇਸ ਨੂੰ ਜ਼ਰੂਰ ਪਾਰ ਕਰਾਂ, ਧਿਆਨ ਦਿਓ ਉਹ ਇਧਰੋਂ ਅਟਕ ਵਿੱਚੋਂ ਵੀ ਪਾਣੀ ਵਿੱਚੋਂ ਵੀ ਆਵਾਜ਼ ਆਈ ਕਿ ਐ ਰਣਜੀਤ ਸਿੰਘ ਕਿਧਰੇ ਗਲਤੀ ਕਰਕੇ ਮੇਰੇ ਪੈਰ ਨਾ ਪਾ ਦੇਣੀ, ਮੇਰਾ ਨਾਮ ਹੀ ਅਟਕਿਆ, ਮੈਨੂੰ ਕਿਸੇ ਨੇ ਨਹੀਂ ਅਟਕਾਇਆ। ਮਹਾਰਾਜਾ ਰਣਜੀਤ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਨੇ ਕਿਹਾ ਕਿ ਐਸਕ ਜੇ ਤੇਰਾ ਨਾਮ ਅਟਕਿਆ ਤੈਨੂੰ ਕਿਸੇ ਨੇ ਵੀ ਅਟਕਾਇਆ ਤਾਂ ਅੱਜ ਤੱਕ ਮੈਨੂੰ ਵੀ ਕਿਸੇ ਨੇ ਨਹੀਂ ਅਟਕਾਇਆ। ਕੁਛ ਨਹੀਂ ਕਲਗੀਧਰ ਦੀ ਬਖਸ਼ਿਸ਼ ਦੁਆਰਾ ਜਿਹੜੇ ਪਾਸੇ ਗਿਆ ਫਤਿਹ ਮਿਲੀ ਹੈ, ਅਰਦਾਸ ਕੀ ਬੇਅੰਤ ਪਾਣੀ ਹੈ ਕਲਗੀਧਰ ਪਾਤਸ਼ਾਹ ਮੈਂ ਵੀ ਤੇਰਾ ਰਾਜ ਵੀ ਤੇਰਾ ਤੇ ਤੇਰੇ ਹੁਕਮ ਵਿੱਚ ਹੀ ਪਾਣੀ ਚੱਲ ਰਿਹਾ ਹੈ, ਪੈਰ ਚੱਲੇ ਲਖਸ਼ ਅਰਦਾਸ ਕਰਕੇ ਜਰਨੈਲਾਂ ਨੇ ਰੋਕੇ। ਮਹਾਰਾਜਾ ਰਣਜੀਤ ਸਿੰਘ ਨੂੰ ਅਰਦਾਸ ਦੇ ਉੱਤੇ ਪੂਰਨ ਫੇਰ ਸੀ, ਵਿਸ਼ਵਾਸ ਸੀ, ਘੋੜੇ ਨੂੰ ਮਾਰੀ ਅੱਡੀ ਜਿਸ ਵੇਲੇ ਪਾਣੀ ਚ ਪਾਇਆ ਅਰਦਾਸ ਦੇ ਸਦਕੇ ਗੁਰੂ ਨੇ ਬਖਸ਼ਿਸ਼ ਕੀਤੀ, ਪਾਣੀ ਇਤਨਾ ਨੀਵਾ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਹੋ ਕੇ ਬਣ ਗਿਆ। ਸੁਣੇ ਕੜਾ ਗੁਣਾ ਕੇ ਗਾਓ, ਸੁਣੇ ਸੇਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੇ ਰਹਾਓ, ਸੁਣੇ ਅਰਦਾਸ ਜੈਦ ਹੋ। ਇੱਕ ਵਾਰੀ ਦਾਸ ਕਲਕੱਤੇ ਗਿਆ, ਜਿਸ ਤਰ੍ਹਾਂ ਇੱਥੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਇੰਡੀਆ ਵਿੱਚ ਵੀ, ਤੁਹਾਡੀ ਬਖਸ਼ਿਸ਼ ਦੁਆਰਾ ਗੁਰੂ ਦੀਆਂ ਸੰਗਤਾਂ ਤਿਆਰ ਕਰਦੀਆਂ ਹਨ, ਇੰਡੀਆ ਵਿੱਚ ਵੀ ਪ੍ਰੋਗਰਾਮ ਰੇਡੀਓ ਤੇ ਵੀ ਟੈਲੀਵਿਜ਼ਨ ਤੇ ਵੀ ਚੱਲਦੇ ਰਹੇ। ਉਹ ਕਲਕੱਤੇ ਗਏ, ਫਿਰ ਦੋ ਟਾਈਮ ਦਾ ਕੀਰਤਨ ਜਿਸ ਤਰ੍ਹਾਂ ਇੱਥੇ ਬਖਸ਼ਿਸ਼
ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਾਂ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ। ਇੱਕ ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਿਆਰੀ ਸਾਹਿਬ ਸੰਗਤ, ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ ਤੇ ਡਾਕਟਰ ਸਾਹਿਬ ਨੇ ਅਰਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨੀ ਤੁਹਾਡੇ ਕੋਲੇ ਕਰਾਣੀ। ਸੱਤ ਬੱਚਨ ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਵੀ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਚੱਲਦਾ ਹੀ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਆਉਣਗੇ ਜੇ ਬਿਮਾਰੀ ਪੈਗੀ ਆਖੋ ਸਰੀਰ ਤਾਂ ਹੀ ਉਹ ਚੱਲ ਸਕੇ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਅਰਦਾਸ, ਸਾਡੀ ਕਰ ਦੇ ਖੰਡ ਪਾਠ ਜੇ ਵਾਸੇ ਵਾਸਤੇ ਰੱਖਾ ਹੈ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਆਖੋ ਸ਼੍ਰੀ ਵਾਹਿਗੁਰੂ। ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ, ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ, ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਕਰਦੇ ਨਹੀਂ ਵੀ ਅਸੀਂ ਬਿਮਾਰੀ ਵੱਲ ਸੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗੱਲ ਸੀ, ਮੇਰੇ ਕਹਿਣ ਦਾ ਕਿਹੜੀ ਅਸੀਂ ਅਰਦਾਸਾਂ ਵੀ ਉਪਰੀ ਇੰਜੀਅਰ ਕਰਨ ਲੱਗ ਗਏ। ਨਹੀਂ, ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਅਰਜਨ ਨਾਥ ਨੇ ਸੁਣ ਲਿਆ ਹੈ, ਪੂਰਨ ਵਿਸ਼ਵਾਸ ਹੋਵੇ, ਅਰਦਾਸ ਵਿਧੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ, ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵਹਿਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵਜੇ, ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਦੀ ਗਲਤ ਹੈ, ਲਾਈਟ ਹੀ ਗਲਤ ਹੈ। ਨਹੀਂ, ਲਾਈਟ ਤੋਂ ਚੰਗੀ ਹੈ ਪਰ ਘੋੜਿਆਂ ਤੋਂ ਜਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵਰਗੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਦ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ, ਮਰਜ਼ੀ ਕਾਗਜ਼ ਪਰ ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਹੀ ਨਹੀਂ ਸੁਣਦਾ ਤਾਕਤ ਸੀ। ਕਈ ਵੀ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦਾ। ਮੈਂ ਤੈਨੂੰ ਕਿਹਾ ਵੀ ਰਿਸ਼ਤਾ ਹੈ, ਪਰ ਅਰਦਾਸ ਦੇ ਅੰਦਰ ਬੜੀ ਤਾਕਤ। ਸਿੱਖ ਦੇ ਕੋਲ ਵੱਡੀ ਦਾਤ ਹੀ ਅਰਦਾਸ, ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤਾਂ ਤੀਵੇਂ ਸਾਧ ਨਿਵਾਰ ਮਹਾਰਾ ਦੁੱਖ ਅੰਤਾ ਸੁਖਰਾਸ, ਤਾਂ ਤੋਂ ਵਿਘਨ ਨਾ ਕੋਲ ਲਾਗੇ ਜਾਂ ਕੀ ਪ੍ਰਭ ਅੱਗੇ। ਗੰਗਾ ਜੀ ਵੇਖੋ ਨਾ ਕਿਹੜੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਕੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਸਭ ਪ੍ਰਭਾਵਿਤ ਸੰਗਤ ਪੜ੍ਹ ਰਹੀ ਹੈ।

对呀，哦，那就对呀，对吧？ਲੈ ਚੁਕਾਇਆ ਝੂਠੇ ਭਾਂਡੇ ਕੌਣ ਮਾਂਜ ਰਿਹਾ ਹੈ ਮਾਤਾ ਗੰਗਾ ਬਸ ਉਹ ਹੱਥ ਪਵਿੱਤਰ ਜੋ ਗੁਰੂ ਘਰ ਦੀ ਸੇਵਾ ਜੋ ਗੁਰੂ ਘਰ ਦੀ ਸੇਵਾ ਤੂੰ ਮਾਂਜੇ ਹਨ ਭਾਈ ਸਾਹਿਬ ਜੀ ਲਿਖਦੇ ਫਿਰ ਸੇਵਾ ਬਿਨ ਹੱਥ ਪੈਰ ਹੋਰ ਮਿਹਫਲ ਕਰਨੀ ਸਾਰੇ ਜਲ ਸਕਿਆ ਭੁੱਖ ਵੀ ਦੂਰ ਤੇ ਪਿਆਸ ਵੀ ਦੂਰ ਹੁਣ ਸੰਗਤ ਆਰਾਮ ਕਰ ਰਹੀ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੈ ਕੇ ਪੱਖਾ ਤੇ ਸਾਰੀ ਸੰਗਤ ਨੂੰ ਪੱਖਾ ਕਰ ਨਾਲੇ ਪੱਖਾ ਕਰਦੇ ਆ ਤੇ ਪਿਆਰ ਚਾਹ ਕੇ

ਦੁਨੀਆਂ ਨੂੰ ਤਰੀਕੇ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇਂ ਸੁੱਖ ਆਈ ਅੱਜ ਆਪ ਗੁਰੂ ਦੀਆਂ ਸੰਤਾਂ ਨੂੰ ਪੱਖਾ।

ਬੱਚਿਆਂ ਸਾਸ ਨਹੀਂ ਉੱਠੋ, ਤਿਆਰੀ ਕਰੋ, ਕਮਰ ਕਸੇ ਕਰ ਲਓ, ਹੁਣ ਪਹੁੰਚੀਏ ਕਰੀਏ ਗੁਰੂ ਦੇ ਦਰ। ਸਾਰੀ ਸੰਗਤ ਤਿਆਰ ਤੁਰ ਪਈ ਹੈ ਗੁਰੂ ਦੇ ਦਰ, ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਪੜ ਗਈ, ਕਿਉਂਕਿ ਸਿੱਖ ਜਿਸਮ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ, ਸ਼ਬਦ ਦੀ ਧਾਰਨਾ ਸ਼ਬਦ ਨਾਲ ਹੀ, ਤਾਂ ਜੋ ਉੱਥੋਂ ਹੀ ਆਦਮੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰ ਤੇ ਲੱਗਣੀ, ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਸਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦੇ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕੜ ਮਾਰ ਕੇ ਪਿੱਛੇ ਪਿੱਛੇ ਸੋਚਦੇ ਅੱਗੇ ਹੋ ਕੇ ਕਹਿ ਦੀਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਧ ਸੰਗਤ ਦੀ ਸਾਰੇ ਨੂੰ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨ ਸਾਰਿਆਂ ਦੇ ਜੋੜੇ ਲੈ ਦਿਓ ਸੰਗਤ ਅੰਦਰ ਜਾਣ ਲੱਗੀ ਜਥੇਦਾਰ ਨੇ ਸੋਚਿਆ ਵੀ ਕੋਈ ਜੋੜੇ ਦਾ ਰਾਖਾ ਵੀ ਪੈਣਾ ਇੱਕ ਸਿੱਖ ਨੂੰ ਬੁਲਾਇਆ ਲੈ ਬਈ ਸਿੱਖਾ ਹੁਕਮ ਕਰੋ ਜਥੇਦਾਰ ਭਾਈ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰਾਖਾ ਇਸ ਪ੍ਰੇਮੀ ਦੇ ਸਿੱਖ ਦੇ ਨੇਤਰ ਪਰ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਬੈਠੀ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਰੁਕ ਗਿਆ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀਆਂ ਅੱਖਾਂ ਜਦੋਂ ਵਾਸਤੂ ਮੇਰਾ ਚਿਤ ਕਰਦਾ ਹੈ ਦੋ ਸੁੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

0: قربان جائے گی تو مجھ سے کھا دی تھی سدگر بات سمجھ جر کے چودہ رسڑے پیارے کل تنا کے پاس توڑ تنا کیجیے ملے جی تو نانک کی بابا بڑا جی پہنچ گئے جا کے صاحب کے ہاتھ جوڑا لے لیا رو کے کیا نیچا روٹ کرنے والے آ پتا نو پاون کرنے والے آ تم ہی نہیں کاپی نہ کوئی ابھی بابے یہ سونے سکھ تم ہی چھوڑ دو پاچھا اتنے بیٹھے ہو جوڑے پہ چڑھ لے ہو حضور کہنے لگے بابا تو میں یہاں نیترا تن گرو نانک کے درشن کیتے ہو ذرا نیج لا کے ویکھے جوڑا کس طرح ہے بابے نے نیج لا کے تکیا سچ مچ وہ جوڑا میرے تن گرو نانک پاس سنگت ہر پربھ گرو کتنے نیترا چاہے ہر پہ بھی تیاری ساتھ گرو کی بخش دوارا جو گرو نانک نے پاتشاہ آپ اتنے سوچ سنگت وال ویک اس ویل سنگت نے تکیا اپا مار کے روی جی کہ پلکی جہد کو گنا پچھاؤنے سن وہ جوڑیا جہد کو جی دان لینا سی وہ بابے نے کیا پاتشاہ کرو کرپا سے ابھی شری ہرمندر صاحب جی کے اندر آ کے براجمان ہوئے ہرمندر صاحب جی کا دھیان کیا سنگت دیا نظر نہیں ترپر واجو جا رہے گرو نے تخشش کی کیا پیاری ساتھ سنگت رو پاتشاہ ایڈا وڈا پاپ کر بیٹھے گرو کہنے لگے نہیں پاشا تھی اتنی کھیچنا کی ہزار کہنے لگے تھے پیار کے اتنے تھی پیار کی جوتی پیارے دے دی نقش لاؤ ادھر کہنے لگے پہلا پنگتی پڑو جی رستے پڑی درشن پیا سی پھر سوراج جتو وجدی نیند سنگت نے پھر گھر کے پڑے آ اگلی پنگتی پڑھن لگے ادو کہنے لگے ٹھہر اگلی پنگتی ٹھہر کھول کپٹ گر میلے آ نانک ہر سنگ بھی آؤ پھر تے پہلے من دے کیواڑ تک کھولیے آپس نہیں من دے کیواڑ دروازے جڑے یہ پورا گرو ہی کھول سکتا درشن دیجیے کھول کیواڑ او کیواڑ مالک کھول جس ویلے بخشش کر کسی مہاپرش نے لکھا ہے مرشد نے جد بوہا لایا مرشد لو مرشد نے جد بوہا لایا اندر جاتی پائی ہر پاسے گرو نانک بیٹھا نرنکار چبلائی چرنا وچ پدم ہے سونا جو دنیا نو ٹھارے چل سورج اتھے پانی بھر دے مانک موتی سارے نہ دتا ہوا سجن فاق کا لا دتا سی بھومی ڈاکو کا لا آؤ پیارے ہو میرے بچے بھی موا لا ساری سنگت تکے ہوئے حضور نے امی دشٹی نال سارے وقت تکیا بخشش کی تھی دیکھا جپو سترا نام بھی بخش نام بھی بخش دوایا او نام رسنا دوارا ہردے سے جا کے وسیا پیاری سار سنگت نام کا دکا جس نے وجہ بوا فر گیا اندر سے باہر نام ہی دسن لگ گیا اکوتری ادھر کہنے لگے ہوں پڑو سنگت نے پھر پڑیا کھول کپٹ گول دے لیا نانک ہر شاید بخشی ادھر کہنے لگے جو گرو دے پیار سکھ جڑتا ہے گرو دے رحمت کرتا ہے بخش وہ بخش سنگت پہ کی تھی تو بھی کیتی ہے کیونکہ جی سنگت کو لائن واسطے پنجواں گرو نانک آپ گیا ہے تو انہوں بھی گرو نہیں لینا آپ کو ایک دن نہیں کہ پاس والے ہو پیارے ایک ویک پورا ماتا پیڑ بچیا گرو بزرگ ویر ادھی ناگا نہیں پائے ایک ناگا بھی کیرتن نہیں پایا بابا جی بچن کرتے سر جہاں گرو نے درشن چ ناگا نہیں پاندا گرو میرا جنازہ نہیں پاؤں یہ تو سدھی ہے ساری سنگت نے متھا ٹیکیا پاتشاہ ایڈی رحمت حضور کہنے لگے ہاں سات سنگت یہ پیار گرو کار یہ بخش ہے چل سرو گرو ایک پہنا جائے چل سدگرو کوٹ پہنا ਭਾਈ ਗੁਰਦਾਸ ਜੀ ਦੇ ਕੋਲ ਸਿੱਖ ਨੇ ਫਿਰ ਬੇਨਤੀ ਕਰ ਭਾਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਇਹਨਾਂ ਨੂੰ ਬਖਸ਼ੀ ਹੈ ਹਜ਼ੂਰ ਭਾਈ ਸਾਹਿਬ ਜੀ ਕਹਿਣ ਲੱਗੇ ਸਹਿਜ ਅਵਸਥਾ ਸਹਿਜ ਅਵਸਥਾ ਗਿਆਨ ਨੂੰ ਕਹਿੰਦੇ ਇਹਨਾਂ ਨੂੰ ਉੱਧਰ ਬਾਹਰ ਗੁਰੂ ਦਾ ਚਾਨਣਾ ਇੱਥੇ ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ ਹੋਰ ਵੀ ਕੋਈ ਸਾਧਨ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ ਛੇ ਲੈਸਨ ਕਿਹੜੇ ਤੋਂ ਭਾਈ ਸਾਹਿਬ ਜੀ ਦੇ ਗੁਰਦੇ ਗੁਰਮਤਰੀ ਦੇ ਗਰੀਬੀ ਇਹ ਪਹਿਲੀ ਕਲਾਸ ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮ ਗਰੀਬੀ ਦਾ ਮਤਲਬ ਨਿਮਤ ਹੈ ਇਹ ਲੀਰਾਂ ਪਾ ਕੇ ਕੱਪੜੇ ਮੈਲੇ ਪਾ ਗਰੀਬੀ ਦਾ ਮਤਲਬ ਹੈ ਨਿਮਤ ਦੁਨੀਆਂ ਦੇ ਪਦਾਰਥ ਮਿਲੇ ਹਨ ਸਿੱਖ ਅਰਦਾਸ ਕਰਦਾ ਤੂੰ ਲਾਗੇ ਅਰਦਾਸ ਮਾਰੀ ਜੀ ਉਹ ਪਿੰਡ ਸਭ ਤੇਰਾ ਕੌ ਨਾਨਕ ਸਭ ਤੇਰੀ ਵਡਿਆਈ ਪਈ ਹਾਂ ਤਿਸ ਕੋਲ ਘੁਮਾਇਆ ਗੁਰਮਤਰੀ ਨੇ ਗਰੀਬੀ ਆ ਤੇ ਦੂਜੀ ਪੌੜੀ ਕਿਹੜੀ ਹੈ ਪਰ ਨਾਰੀ ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਰਮ ਤੁਲ ਪ੍ਰਿਆ ਪਰਮਾਤ ਹੋਵਾ ਹੈ ਇਹ ਸਿੱਖ ਦਾ ਕਿਤਨਾ ਪਵਿੱਤਰ ਜੀ ਇੱਕ ਨਾਰੀ ਜਤੀ ਹੋਏ ਜਤੀ ਸਤੀ ਰਹਿੰਦਾ ਹੈ ਗੁਰੂ ਦਾ ਪਰ ਨਾਰੀ ਦੇ ਨੇੜ ਨਾ ਜਾਏ ਤੀਜੀ ਪੌੜੀ ਪਰ ਦਰਦੇ ਨੂੰ ਹੱਥ ਨਾ ਲਾ ਪਰਾਇਆ ਤਾਂ ਨਹੀਂ ਪਿਆ ਸਿੱਖ ਵਾਸਤੇ ਮਿੱਟੀ ਦੀ ਚੌਥੀ ਪੌੜੀ ਪਰ ਨਿੰਦਾ ਸੁਣ ਆਪ ਵਟਾ ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ ਇੱਕ ਵਾਰੀ ਨਾਨਕ ਸਰ ਸਾਬਾ ਜੀ ਕਹਿਣ ਲੱਗੇ ਸੰਗਤ ਨੂੰ ਭਾਈ ਨਿੰਦਾ ਨਾ ਕਰਿਆ ਕਰ ਇੱਕ ਉੱਠ ਕੇ ਪ੍ਰੇਮ ਹੀ ਖੜਾ ਹੋ ਗਿਆ ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ ਇਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੀ ਐਵੇਂ ਜਾਣਦੇ ਵੀ ਇਹਦੇ ਆਦਮੀ ਚੰਗਾ ਨੇ ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ ਬੜਾ ਉਪਕਾਰੀ ਇਹਦੇ ਵਰਗਾ ਸਿੱਖੀ ਤੇ ਜੇ ਮਤਲਬ ਹੱਲ ਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ ਸਾਡਾ ਤਾਂ ਸੁਭਾਅ ਹੈ ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ ਉਸਤ ਵੀ ਕਰਿਆ ਕਰੋ ਸਾਰੀ ਸੰਗਤ ਹੈਰਾਨ ਹੋ ਗਈ ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਸੀ ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸਤ ਵੀ ਬਾਬਾ ਜੀ ਉਹ ਕਿਸ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ ਸਭ ਔਗਣ ਨਿੰਦਾ ਕਰਨੀ ਹੈ ਤੇ ਆਪਣੀ ਕਰੋ ਜੇ ਉਸਤ ਕਰਨੀ ਹੈ ਤਾਂ ਮੇਰੇ ਭੈਣ ਗੁਰੂ ਨਾਨਕ ਕਰੋ ਸਮਾਜ ਮੱਕ ਗਏ ਇਹਦੇ ਭਲਾ ਹੀ ਭਲਾ ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਦੀ ਪਰ ਨਿੰਦਾ ਸੁਣ ਆਪ ਹਟਾਵੇ ਤੇ ਪੰਜਵੀਂ ਪੌੜੀ ਕਿਹੜੀ ਹੈ ਥੋੜਾ ਸਮੇਂ ਥੋੜਾਈ ਥੋੜਾ ਸੋਹਣਾ ਤੇ ਥੋੜਾ ਖਾ ਇਹ ਵੀ ਬੇਨਤੀ ਕੀਤੀ ਸੀ ਬਾਬਾ ਜੀ ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ ਬਾਬਾ ਜੀ ਕਹਿਣ ਲੱਗੇ ਨਹੀਂ ਇਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ ਖੱਟੇ ਡਕਾਰ ਹੀ ਨਾ ਮੁਸਲਮਾਨ ਰੋਜ਼ੇ ਰੱਖਦੇ ਹਨ ਹਿੰਦੂ ਮਤ ਵਿੱਚ ਵਰਤ ਰੱਖੇ ਜਾਂਦੇ ਇਹਦਾ ਮਕਸਦ ਕੀ ਹੈ ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ ਥੋੜਾ ਖਾਣਾ ਜਿਹਦੇ ਨਾਲ ਸਰੀਰ ਦੀ ਸ਼ੁੱਧੀ ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ ਵੀ ਇੱਕ ਦਿਨ ਫਾਕਾ ਕਰ ਲੈ ਇਹਦਾ ਮਤਲਬ ਰੋਜ਼ਾ ਰੱਖਣਾ ਇਹ ਰੋਜ਼ਾ ਹੀ ਹੈ ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਤਾਂ ਗੁਰੂ ਨੇ ਕਿਹਾ ਹੈ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ ਉਹ ਕਿਸ ਤਰ੍ਹਾਂ ਥੋੜਾ ਸਮੇਂ ਥੋੜਾ ਹੀ ਅਲਪਹਾਰ ਕਲਗੀ ਦਾ ਪਾਠ ਅਲਪਹਾਰ ਸੁਣ ਇਤਨਾ ਥੋੜਾ ਖਾਓ ਜਿਹਦੇ ਨਾਲ ਖੱਟੇ ਜਕਾਰ ਹੀ ਨਾ ਆਉਂਦੇ ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਸਾਰਾ ਦਿਨ ਪੀੜਿਆ ਹੀ ਨਾ ਸਭ ਰਸ ਮਿੱਠੇ ਮੰਨੀਏ ਸੁਣੀਏ ਸਾਲੋਣੇ ਹਰ ਕੁਰਸੀ ਮੁਖ ਬੋਲਣੇ ਮਾਰਨ ਨਾਦ ਕੀਏ 36 ਅੰਮ੍ਰਿਤ ਭਾਓ ਇੱਕ ਜਗ ਕੋ ਨਜ਼ਰ ਕਰੇ बाबा और खाना कुछ ही खुआ जिस खाते तन पीड़िए मन में चले तो खाने न खाए जरा मन विकारी मन बुरे पास के जाए और खाने छंड ये कितना थोड़ा समय है बाबा जी कहने लगे इतना थोड़ा समय जितना अमृत वेला तो क्योंकि अमृत वेला खास शक्ति छेवी पौड़ी केड़ी है ऐसा जी कहने लगे सतगुरु का उपदेश कमाए गुरु का उपदेश जो गुरु का हुक्म है उन्हें चौड़े स्वागत कौन है जो पति का हुक्म है लैट पुत्र कौन है जो माता पिता का हुक्म है सर सिख कौन है जो गुरु का हुक्म है जो गुरु का हुक्म अंग छकना बाणी पढ़नी सत्संग में जुड़ना बुरे को मानो छड़ना चंगेगी अपने बनी ए गुरु का हुक्म है गुरु का सिख मन के सिखी की रोशनी चला जाता है फिर जिथे सिखी की रोशनी है उथे गुरु सतगुरु का उपदेश कमावे जिस वे छे पौड़ियां चढ़ जाता है छे क्लासा पढ़ जाता है तो भाई साहब जी कहते वो कौन बन जाता है फिर भाई साहब जी कहते वो गुरमुख बन जाता है तो भाई साहब जी कहते गुरमुख सोई जो सहज उन्होंने सहज अवस्था की प्राप्ति होती है तो आप अनुभव बाद संगत दूर नेड़े चल के आई संगत आप भी तन हो इतों के प्रबंधक भी तन होर भी कई दूजे गुरुद्वारा साहब के प्रबंधक गुरुद्वारा रामगढ़िया साहब सेवकों ने पिछले टूर के उथे भी कीर्तन द्वारा हाजरिया पड़ी बड़ी संगत जुड़ती अब गुरमुख माई पाई एक आए उन्होंने दर्शन करके मेरा लूह मूह पेट कर नहीं तो कई थावान से साढ़े अंदर एक कमजोरी आ जाती कि मैं फलाने गुरुद्वारे नहीं जाना फलाने गुरुद्वारे और सिख जिसे गुरु का नाम आ जाएगा गुरु तो एक ही है कोई ना चीज मैंने बड़ी खुशी हुई मालिक मेहर करे वस्तु सामू सदा ला गुरुद्वारे देश बना लो कोई हर्ज नहीं गुरुद्वारे बनाने वाली चीज नहीं है पर गुरु का जो निशाना है वो साढ़ा एक सह श्री गुरु साहब जी की पूजा गुरु की संगत गुरु नानक का नाम गुरु नानक की बाणी गुरु नानक का ध्यान जब सत्संग से जितने चार चीजा हो गई बाबा आनंद सिंह जी महाराज कहते सर उ गुरु नानक जरूर होवे अब कोई समा ज्यादा हो गया पर ज्यादा होया जाया नहीं है क्योंकि अब इस वीक का बनाया प्रोग्राम आखिरी कीर्तन से रात का तो कोई समा चल भी है अब सवेरे जिसने कीर्तन का भोग पाया तो गुरु प्यारे बैठे सामने कह लगे भाई साहब पिपली साहब वाली साखी तुसी किधरे अफ्रीका नैरोबी कीती सी ते काफी रिकॉर्ड गई ते वो साखी सुनी है चित करता है फिर फिर सुना दे उन्हां दा हुक्म सोचे क्योंकि बाबा जी के पिंड के नेड़े ही रहने वाले सौकिया के रहने वाले उन्हों का हुक्म से थोड़ा प्यार पिपली साहब वाली साखी आप जी ने सब की समा कुछ ज्यादा होया तो समा सफल है आई करी लगती जो सौ दान भी आवे तो थोड़े प्यार को वेख के सेवक का चित बड़ा पसंद है नहीं तो इतना चिर रहना बड़ा कठिन अरे गुरु की बख्शिश है यही रहमत है गुरु की जो साडा मन गुरु नाल जुड़िया है तो आओ अरदास करिए अनंत वर्जन दे पातशाह साडे ते बख्शिश करो ये जड़िया मंजिला हैं गुरमुखी गरीबी ये सारिया पौड़ियां असें भी इन्हां ते चढ़न की कोशिश करिए आस्ता आस्ता ये दार ये मंदिर साडे भी मुक जाए तो साडी मनुख यात्रा खत्म साडा जीवन
1: लख खुशियां पातशाहियां जे सतगुरु नदर करे आई रिसीव ऑल द जॉयज ऑफ लाइफ इफ हिम आई रिसीव एंड माय लाइफ हिज प्रेशियस गिफ्ट बिकम्स ब्लेस्ड इफ आई रिसाइट द ट्रू वर्ड he who is destined enters the Lord's castle through the Guru's grace. Mind you, O my mind, the one and one alone. Without him, all else is waste, illusion, maya, and false love. One enjoys myriads of joys, one is a king if the Lord's grace be upon him.

निंदक ना कोए गुर निंदा सिर बज्जर भारा। मैं जया बेमुख ना कोए

बेमुख हूँ मन बेमुखा, मैं जे बेमुख मुख डिठे

ਚਲੋ ਠੀਕ ਹੈ, ਮੇਰੇ ਨਾਲ ਤਾਂ ਤੁਹਾਡੀ ਸ਼ੁਰੂ ਤੋਂ ਬਣੀ ਹੀ ਨੇ, ਭਗਵਾਨ ਨੂੰ ਉਲਾਂਭੇ ਦੇ ਰਹੇ, ਮੈਂ ਤੇ ਤੁਹਾਨੂੰ ਮਾੜਾ ਹੀ ਲੱਗਣਾ। ਪਰ ਇਹ ਭੀਸ਼ਮ ਪਿਤਾਮਾ, ਇਹ ਕਰਨ ਵਰਗੇ ਇਤਨੇ ਯੋਧੇ ਤੇ ਦਰੋਣਾਚਾਰੇ, ਇਹ ਤਾਂ ਮਾੜੇ ਨਹੀਂ ਨਾ ਸਨ। ਅਸੀਂ ਰਾਤ ਤੁਹਾਡੇ ਲਈ ਇਤਨਾ ਇੰਤਜ਼ਾਰ ਕੀਤਾ, ਸਾਰੀ ਸਭਾ ਬੈਠੀ ਰਹੀ, ਤੁਹਾਨੂੰ ਇਤਨਾ ਨਾ ਮਨ ਵਿੱਚ ਖਿਆਲ ਆਇਆ ਬਈ ਇਤਨੇ ਵੱਡੇ ਬੰਦੇ ਮੇਰੇ ਇੰਤਜ਼ਾਰ ਚ ਬੈਠੇ ਨੇ ਤੇ ਤੁਸੀਂ ਜਾ ਕੇ ਨੌਕਰਾਂ ਦੇ ਘਰ ਲਓ। ਸੋਚਣ ਵਾਲੀਆਂ ਗੱਲਾਂ ਨੇ ਗੁਰੂ ਕੀ ਸਾਧ ਸੰਗਤ। ਕਈ ਵਾਰੀ ਅਸੀਂ ਹੰਕਾਰ ਨਾਲ ਬਹੁਤ ਕੁਛ ਸੋਚ ਲੈਂਦੇ ਹਾਂ, ਬਹੁਤ ਹੰਕਾਰ ਆ ਜਾਂਦਾ, ਸਾਡੇ ਵਰਗਾ ਕੋਈ ਨਹੀਂ। ਲੇਕਿਨ ਭਾਈ ਸਾਹਿਬ ਉਹਨਾਂ ਮਨੁੱਖਾਂ ਦਾ ਹੰਕਾਰ ਤੋੜ ਰਹੇ ਹਨ ਇਹ ਵਾਰ ਸੁਣਾ ਕੇ।

ਗੁਰੂ ਕਾ ਸਿੱਖ ਹੁਣ ਪਿਆਰ ਤੋਂ ਖਾਲੀ ਹੁੰਦਾ ਜਾ ਰਿਹਾ। ਭਾਈ ਸਾਹਿਬ ਪ੍ਰੇਰਨਾ ਦੇਣੀ, ਭਗਵਾਨ ਕਹਿੰਦਾ ਵੀ ਉੱਥੇ ਭੁੱਲ ਕੇ ਵੀ ਨਹੀਂ ਜਾਂਦਾ, ਵਾਹਿਗੁਰੂ ਦਾ ਨਾਮ ਉੱਥੇ ਭੁੱਲ ਕੇ ਵੀ ਨਹੀਂ ਆਉਂਦਾ ਜਿਨ੍ਹਾਂ ਦਿਲਾਂ ਵਿੱਚ ਖੁਦ ਗਰਜ਼ੀ ਹੋਵੇ,

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਜੀ ਇੱਕ ਦਿਨ ਕਹਿਣ

ਕੁੱਲ ਆਲਮ ਦੀ ਸੁਲਤਾਨ ਸਰਵਰੇ ਕਾਇਨਾਤ ਪਤਤ ਪਾਵਨ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਬੈਠੇ ਹੋ ਤੇ ਸਤਿਗੁਰਾਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਰਾਗਾਂ ਦਾ ਖਜ਼ਾਨਾ ਜੋ ਹੈ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੁੱਖ ਰਾਗਾਂ ਤੋਂ ਇਲਾਵਾ ਮਿਸ਼ਰਤ ਰਾਗ ਸਤਿਗੁਰੂ ਨੇ ਦਿੱਤੇ ਸਨ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਬਾਰੇ ਦਾਸਾਂ ਨੂੰ ਹੁਕਮ ਹੋਇਆ ਹੈ ਕਿ ਕੋਸ਼ਿਸ਼ ਕਰੋ ਕਿ ਸਾਰੀ ਬਾਣੀ ਸਾਰਾ ਕੀਰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਹੋਵੇ ਤਾਂ ਆਓ ਆਰੰਭਤਾ ਵਿੱਚ ਇਹ ਸ਼ਸਤਰਨਾਮਾ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਪੁਸਤਕ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਵਿੱਚ ਪਾਤਸ਼ਾਹ ਜੀ ਨੇ ਸ਼ਸਤਰਾਂ ਨੂੰ ਭਗਵਤੀ ਨੂੰ ਖਗ ਨੂੰ ਨਮਸਕਾਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਵਿਚਿੱਤਰ ਨਾਟਕ ਨਮਸਕਾਰ ਮੋਰੰਗ ਤੀਰੰਗ ਤੁਹੰਗੰ ਨਮੋ ਖਗ ਅਦੰਗੰ ਅਭੇਂ ਅਭੰਗੰ ਗਦਾਂਗ ਗ੍ਰਿਸ਼ਟਮ ਨਹੋ ਸਮੋ ਸਹਥੀਅੰ ਜਿਨੇ ਤੁਲਿਅੰਗ ਬੀਰ ਦੀਓ ਨਾ ਦੀਓ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਓ ਸ਼ਸਤਰਨਾਮਾ ਬੜੇ ਪਿਆਰ ਨਾਲ ਸ਼ਰਵਣ ਕਰੋ ਇਹ ਰਾਗ ਜੋ ਆਪ ਜੀ ਸ਼ਰਵਣ ਕਰ ਲੱਗੇ ਹੋ ਕੋਸ਼ਿਸ਼ ਕਰਾਂਗੇ ਰਾਗ ਇਹ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਜਾਣਦੇ ਹੋ ਪੰਥ ਪ੍ਰਸਿੱਧ ਜਥਾ ਸਤਿਕਾਰਯੋਗ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗੁਰਬਾਗ ਸਿੰਘ ਜੀ ਜੋ ਪੰਥ ਦੇ ਰਤਨ ਹਨ ਪੰਥ ਦੇ ਹੀਰੇ ਨੇ ਤੇ ਸਤਸੰਗ ਜੀ ਉਹ ਵੀ ਬੈਠੇ ਨੇ ਤੋ ਅਮਰੀਕ ਸਿੰਘ ਜੀ ਜਖਮੀ ਸਾਹਿਬ ਜੀ ਕੀਰਤਨ ਕਰਕੇ ਗਏ ਨੇ ਤੋ ਆਓ ਇਹ ਰਾਗ ਜੋ ਆਪ ਜੀ ਦੇ ਸਨਮੁਖ ਰੱਖਣ ਲੱਗੇ ਆ ਇਹ ਰਾਗ ਜਿਸ ਤਰ੍ਹਾਂ ਕਿ ਔਡਵ ਜਾਤੀ ਸ਼ਾਡਵ ਜਾਤੀ ਤੇ ਸੰਪੂਰਨ ਜਾਤੀ ਤਿੰਨ ਜਾਤੀਆਂ ਦੇ ਰਾਗ ਮੰਨੇ ਜਾਂਦੇ ਨੇ ਪਰ ਇਹ ਚਤਸਵਰੀ ਜਾਤੀ ਚਾਰ ਸੁਰ ਦਾ ਰਾਗ ਹੈ ਇਸ ਦਾ ਨਾਮ ਭਵਾਨੀ ਰਾਗ ਹੈ ਮਾਂ ਤੇ ਸਾ ਇਸ ਦਾ ਵਾਦੀ ਹੈ ਬਿਲਾਵਲ ਥਾੜ ਦਾ ਇਹ ਰਾਗ ਹੈ ਤੋ ਆਓ ਬੜੇ ਪਿਆਰ ਦੇ ਗਾ ਪਾ ਨੀ ਇਹ ਵਰਜਿਤ ਕਰਕੇ ਇਹ ਚਾਰ

ਕਰਕੇ ਇਹ ਰਾਗ ਆਪ ਜੀ ਦੀ ਹਾਜ਼ਰੀ ਵਿੱਚ ਦਾਸਾਂ ਨੇ ਅੱਜ ਪਹਿਲੀ ਵਾਰ ਇਹ ਜਦੋਂ ਦੀ ਕੰਪੋਜੀਸ਼ਨ ਕੀਤੀ ਹੈ, ਜਦੋਂ ਦੀ ਬੰਦਿਸ਼ ਇਹ ਰਾਗ ਧੁਆਨੀ ਦੀ ਬਣਾਈ ਹੈ, ਅੱਜ ਪਹਿਲੀ ਵਾਰ ਇਹ ਇੱਥੇ ਗਾਇਨ ਕੀਤੀ ਹੈ, ਕਿਉਂਕਿ ਇਹ ਚਾਰ ਸੁਰ ਦਾ ਰਾਗ ਜੋ ਹੈ ਔਖਾ ਹੈ। ਇਹਦੇ ਵਿੱਚ ਦੇਖੋ ਆਪ ਜੀ ਨੇ ਬੰਦਿਸ਼ ਸ਼ਰਵਣ ਕੀਤੀ ਹੈ, ਤੇਰਵੀਂ ਮਾਤਰ ਤੋਂ ਬੰਦਿਸ਼ ਵੀ ਔਖੀ ਸੀ, ਇਸ ਵਾਸਤੇ ਇਹ ਰਾਗ ਨੂੰ ਵਿਸਥਾਰ ਕਰਨਾ, ਕਿਉਂਕਿ ਪੰਜ ਸਵਰ ਦੇ ਰਾਗ ਆਮ ਸੁਣੇ ਜਾਂਦੇ ਨੇ, ਔਡਵ ਜਾਤੀ ਦਾ ਰਾਗ, ਪਰ ਚਤਸਵਰੇ ਜਾਤੀ ਚਾਰ ਸਵਰ ਦਾ ਰਾਗ ਆਪ ਜੀ ਨੇ ਸਰਵਣ ਕੀਤਾ ਹੈ। ਆਓ, ਸੰਗਤ ਵੱਲੋਂ ਹੁਕਮ ਹੈ, ਦੂਸਰਾ ਜੋ ਰਾਗਾਂ ਦਾ ਗੁਲਦਸਤਾ ਹੁਕਮ ਹੋਇਆ ਹੈ ਉਹ ਆਓ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੰਗਤਾਂ ਨੇ ਪਹਿਲੀਆਂ ਲਾਈਵ ਕੈਸਟਾਂ ਦੇ ਵਿੱਚ ਟੋਰਾਂਟੋ ਅਮੈਰੀਕਾ ਦੀਆਂ ਕੈਸਟਾਂ ਵਿੱਚ ਸੰਗਤਾਂ ਨੇ

ਰਾਗ ਗਾਇਨ ਕਰਦੇ ਸਨ ਤੇ ਆਪ ਰਾਗਾਂ ਤੇ ਗੁਲਦਸਤੇ ਉਚਾਰਨ ਕਰਦੇ ਸਨ। ਤੋ ਆਪ ਸਾਹਿਬ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ। ਆਪ ਜੀ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਮਨ ਕਰੋਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਣੀ ਕਿੱਥੇ ਤੇ ਕਦੋਂ ਤੇ ਕਿਉਂ ਉਚਾਰਨ ਕੀਤੀ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਕਾਰਨ ਕੀ ਹੈ, ਭਾਵ ਅਰਥ ਕੀ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਖਿਆਲ ਪਾਤਸ਼ਾਹ ਦਸਵੀਂ ਦਸਮ ਗ੍ਰੰਥ ਵਿੱਚ ਇਹ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਨੇ 331 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੋ ਇਹ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਇਹ ਰਾਗ ਜੋ ਹਨ ਇੱਥੋਂ ਇਹ ਆਰੰਭ ਹੁੰਦਾ ਹੈ, ਧਿਆਨ ਦੇਣਾ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਗਿਣਤੀ ਕਰ ਲਓ, ਬਸੰਤ ਰਾਗ, ਭੈਰੋ ਰਾਗ, ਹਿੰਡੋਲ ਰਾਗ, ਲਲਿਤ ਰਾਗ, ਇਹ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਰਾਗਾਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਿਸਾਲ ਦਿੱਤੀ ਹੈ ਕਿ ਦੁਆਪਰ ਯੁੱਗ ਦੀ। ਸਤਿਗੁਰੂ ਪਾਤਸ਼ਾਹ ਜੀ ਨੇ ਦੁਆਪਰ ਯੁੱਗ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਜਦੋਂ ਅਵਤਾਰ ਆਏ ਨੇ ਤੇ ਉਹਨਾਂ ਨੇ ਬੰਸਰੀ ਦੇ ਉੱਤੇ ਜਦੋਂ ਰਾਗ ਵਜਾਏ ਨੇ ਤੇ ਆਪਣੀਆਂ ਗੋਪੀਆਂ ਨੂੰ ਪੁੱਛ ਰਹੇ ਨੇ ਕਿ ਇਹ ਰਾਗ ਮੈਂ ਕਿਸ ਤਰ੍ਹਾਂ ਵਜਾਏ ਨੇ, ਕਿਸ ਤਰ੍ਹਾਂ ਦੇ ਲੱਗੇ ਹਨ। ਉਹਦਾ ਇਹ ਖਿਆਲ ਹੈ, ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਾਗਾਂ ਦੀ ਸਿਫਤ ਤੋਂ ਸਲਾਹਣ ਕੀਤੀ ਹੈ, ਉਸਤਤ ਕੀਤੀ ਹੈ ਸੰਗੀਤ ਦੀ, ਉਸਤਤ ਕੀਤੀ ਹੈ ਰਾਗਾਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ। ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸਰੀ, ਮਾਲਵਾ ਕਲਿਆਣ ਮਾਲਵਾ ਰਾਗ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਕਲਿਆਣ ਰਾਗ, ਮਾਲ ਕੌਂਸ ਰਾਗ, ਮਾਰੂ ਰਾਗ, ਇਹ ਚਾਰ ਤੇ ਪਿਛਲੇ ਚਾਰ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ। ਬਨਵੇਂ ਜੰਗਲਾਂ ਦੇ ਵਿੱਚ ਇਹ ਰਾਗ ਵਜਾ ਰਹੇ ਨੇ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਾਂ। ਉਪੰਗੀ ਰਾਗ ਦੁਆਪਰ ਯੁੱਗ ਦੇ ਵਿੱਚ ਉਪੰਗੀ ਰਾਗ, ਭੈਰਵੀ ਰਾਗ ਨੂੰ ਉਪੰਗੀ ਕਹਿੰਦੇ ਸਨ, ਹੁਣ ਭੈਰਵੀ ਆਖਦੇ ਨੇ। ਕਹਿੰਦੇ ਨੇ ਅਸੁਰੀ ਜਾਂ ਹੋਤੀ ਤਹਾਂ, ਦੁਨ ਕੇ ਸੁਨੇ ਤੇ ਪੇਨਾ ਰਹੀ ਸੁਧ ਜਾਸਰੀ, ਸੋ ਕਹੇ ਇਉਂ ਦਾਸਰੀ, ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਵੇ ਸਭ ਰਾਗ ਕੋ ਨਿਵਾਸਰੀ। ਮੇਰੇ ਹਿਰਦੇ ਚ ਪ੍ਰਭੂ ਜੀ ਇਹ ਰਾਗ ਨਿਵਾਸ ਕਰ ਗਏ ਨੇ, ਕਰ ਗਏ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਗ ਵਜਾਏ ਨੇ। ਤੋ ਆਪ ਜੀ ਸੰਗੀਤ ਨੂੰ ਜਾਣਨ ਵਾਲੇ ਸਾਰੇ ਬੈਠੇ ਹੋ, ਆਹ ਹੁਕਮ ਮੁਤਾਬਕ ਆਓ ਰਾਗਾਂ ਦਾ ਗੁਲਦਸਤਾ। ਜਿਹੜਾ ਰਾਗ ਆਏਗਾ ਬੰਦਿਸ਼ ਦੇ ਵਿੱਚ, ਉਹਦੇ ਨਾਲ ਹੀ ਰਾਗ ਦਾ ਸਰੂਪ ਬਦਲੀ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਗ ਦਾ ਨਾਮ ਪਹਿਲਾਂ ਅਨਾਉਂਸ ਕੀਤਾ ਜਾਵੇ ਤੇ ਰਾਗ ਦਾ ਸਰੂਪ ਫਿਰ ਜਾ ਕੇ ਕਿਤੇ ਬਣੇ, ਅਗਲਾ ਰਾਗ ਆ ਜਾਵੇ। ਇਹ ਗੁਲਦਸਤੇ ਦਾ ਇਹ ਢੰਗ ਹੈ, ਇਹ ਤਰੀਕਾ ਹੈ ਕਿ ਕਿਸ ਤਰ੍ਹਾਂ ਕਿ ਜਦੋਂ ਰਾਗ ਦਾ ਮੁੱਖ ਤੋਂ ਨਾਮ ਲੈਣਾ ਹੈ ਤੇ ਨਾਲ ਹੀ ਉਹ ਰਾਗ ਦੇ ਸਵਰ ਲੱਗ ਜਾਣੇ ਨੇ, ਸੁਰਾਂ ਦਾ ਚੱਲਣ ਹੋ ਜਾਣਾ ਹੈ। ਇਸ ਵਾਸਤੇ ਇਹ ਰਾਗਾਂ ਦਾ, ਇਹ ਗੁਲਦਸਤੇ ਦਾ ਅੰਗ ਹੈ, ਇਹ ਸਟਾਈਲ ਹੈ, ਇਹ ਅੰਦਾਜ਼ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਅਲਮਸ ਹੋਣਾ ਨੇ ਕੋਸ਼ਿਸ਼ ਕੀਤੇ ਹਨ ਰਚਨਾ, ਉਹਨਾਂ ਨੇ ਬੰਦਿਸ਼ ਨੂੰ ਬੰਦਿਸ਼ ਦਾ ਸਰੂਪ ਬਣਾਇਆ ਹੈ।

ਸੰਗਤ ਵੱਲੋਂ ਹੁਕਮ ਹੋਇਆ ਸੀ, ਆਪ ਜੀ ਨੇ ਸ਼ਰਮ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੇ, ਰੁਖਨ ਤੇ ਰਸਲਾਗ ਚਰੇ, ਚਰਨਾ ਗਿਰ ਤੇ ਸੁਖਦਾਈ, ਕਾਸ ਚੋਗੇ ਨਾ ਮ੍ਰਿਗ ਬਣ ਕੇ, ਖਗ ਰੀਜ ਰਹੇ ਧੁਨ ਜਾ ਸੁਣ ਪਾਈ, ਦੇਵ ਧਾਰ ਬਲਾਵਰ ਸਾਰੰਗ ਰਿਧ ਕੇ ਜੇ ਤਾਨ ਵਸਾਈ, ਦੇਵ ਸਮੇ ਮਿਲ ਦੇਖਤ ਕੌਤਕ ਜੋ ਮੁਰਲੀ, ਨੰਦ ਲਾਲ ਵਜਾਈ। ਸਤਿਗੁਰ ਪਾਤਸ਼ਾਹ ਜੀ ਰਾਗਾਂ ਦੀ ਕੁਛ ਪ੍ਰਕਾਰ ਨੇ, ਬੰਸਰੀ ਤੇ ਕਿਸ ਤਰ੍ਹਾਂ ਰਾਗ ਵਜਾਉਂਦੇ ਨੇ, ਰੁੱਖੇ ਹੋਏ ਦਰਖਤਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਹੈ।

0: ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਿਆਲ ਪਾਤਸ਼ਾਹ ਦਸਵੀਂ ਸਤਿਗੁਰੂ ਪਾਤਸ਼ਾਹ ਜੀ ਇੱਕ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਮਾਛੀਵਾੜੇ ਦੇ ਜੰਗਲ ਦਾ ਹੈ ਇੱਕ ਖਿਆਲ ਪਾਤਸ਼ਾਹ ਦਸਵੀਂ ਖਾਸੇ ਲੱਖੀ ਜੰਗਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਆਓ ਇੱਕ ਪੁਰਾਤਨ ਅੰਗ ਤੇ ਪੁਰਾਤਨ ਅੰਗ ਦੀ ਬੰਦਿਸ਼ ਆਪ ਜੀ ਨੇ ਸਰਵਣ ਕਰਨੀ ਹੈ ਬੜੇ ਪਿਆਰ ਨੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਭਾਏਵਾਨ ਹਨ ਤੇ ਸਤਿਗੁਰੂ ਪਾਤਸ਼ਾਹ ਦਰਸ਼ਨ ਵਾਸਤੇ ਸੰਗਤਾਂ ਨੇ ਧਾਈਆਂ ਕੀਤੀਆਂ ਇੱਕ ਵਿਦਵਾਨ ਨੇ ਸਤਿਗੁਰੂ ਪਾਤਸ਼ਾਹ ਦੀ ਬੜੀ ਸੁੱਖ ਤੋਂ ਸਲਾਹਣ ਕੀਤੀ ਹੈ ਜਿਸ ਤਰ੍ਹਾਂ ਕਿ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ ਪਾਤਸ਼ਾਹ ਜੀ ਦੇ ਕੇਸਾਂ ਦਾ ਸੁਪਨ ਪਾਤਸ਼ਾਹ ਜੀ ਦੇ ਅੱਖਾਂ ਦੇ ਕਿਸ ਤਰ੍ਹਾਂ ਨੇਤਰਾਂ ਦੀ ਸਿਫਤ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਦੇ ਪਹਿਰਾਵੇ ਦੀ ਉਸਤਤ ਕੀਤੀ ਹੈ ਗਾਹ ਸੂਫੀ ਗਾਹੇ ਜ਼ਾਹਦ ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੀ ਉਸਤ ਭਾਈ ਨੰਦ ਲਾਲ ਜੀ ਕਰਦੇ ਨੇ ਦੀਨ ਦੁਨੀਆਂ ਦਰਕ ਮੰਦੇ ਆਮ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਨੂਏ ਯਾਰ ਮਾਂ ਮਾਂ ਨਵੇਂ ਅਰਿਮ ਤਾਬੇ ਗਮ ਜ਼ਾਏ ਮਕਿਆਨ ਊ ਯਕ ਨਿਗਾਹੇ ਯਾ ਫਜ਼ਾਇਸ ਬਸ ਬਦ ਦਰਕਾਰ ਮਾਂ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਵਦ ਰਗ ਹਾਏ ਮੁਖ ਤਲਫ ਦਾਰਦ ਬੁੱਤ ਏ ਆਰ ਮਾਂ ਕਦਰ ਲਾਲੇ ਊ ਬੁਝ ਆਸ਼ਕ ਨਧਾਨਦ ਹੇਚ ਕਸ ਕੀਮਤ ਯਾ ਕੂਤ ਦਾਨਦ ਚਸ਼ਮ ਗੋਹਰੇ ਬਾਰ ਮਾਂ ਹਰ ਨਫਸ਼ ਗੋਵਾ ਵਿਆਤੇ ਨਰਗ ਸੇ ਮਖਮੂਰ ਊ ਬਾਦਾ ਹਾਏ ਸ਼ੌਕ ਮੇ ਨੌਸ਼ ਦਿਲੇ ਹੁਸ਼ਿਆਰ ਮਾਂ ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਪਰੇ ਤਨਕ ਨਿਹਾਰ ਸਭ ਸੁਰਤ ਭੁਲਾਤ ਹੈ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੈਣਾ ਚ ਇੰਨੀ ਮਸਤੀ ਸੀ ਸੈਦ ਖਾਂ ਨੇ ਦਰਸ਼ਨ ਕੀਤੇ ਤੇ ਸੈਦ ਖਾਂ ਹਥਿਆਰ ਸੁੱਟ ਲਏ ਹੱਥ ਜੋੜ ਲਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਦਾਰ ਅੱਖਾਂ ਦੇ ਦੀਦਾਰ ਕੀਤੇ ਨੇਤਰਾਂ ਦੇ ਦਰਸ਼ਨ ਪਾਏ ਨੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਬਾਲਮ ਜੀ ਲਿਖਦੇ ਨੇ ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਭੁਲਾਤ ਹੈ ਪਲਕਨ ਕੇ ਤੀਰ ਕਰ ਦੈਂਤਨ ਫਕੀਰ ਸ਼ਾਹ ਰੰਕਨ ਪੇ ਦਇਆ ਕਰ ਤਖ਼ਤ ਬਿਠਾਤ ਹੈ ਇੱਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੁਭ ਹੈ ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲਕਸ਼ਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਮੇਸ਼ਾ ਰਣ ਮੈਦਾਨ ਚ ਫਤਿਹ ਹੋਈ ਹੈ ਇੱਕ ਵਿਦਵਾਨ ਨੇ ਜੋਗੀ ਅਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ ਹੈ ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ ਬੜੇ ਆਬਦੋ ਜ਼ਾਹਦੋ ਪਾਰਸਾ ਥੇ ਗਨੀ ਥੇ ਨਬੀ ਥੇ ਬੜੇ ਮੁਕੱਦਾ ਥੇ ਗਾਜ਼ੀ ਥੇ ਦਲਾਵਰ ਥੇ ਵੋ ਖੈਰੇ ਸ਼ਫਾ ਥੇ ਕੁਰਬਾਨੀ ਕੀ ਮਰਜ਼ ਕੀ ਆਲੇ ਦਵਾ ਥੇ ਦੇਖਣੇ ਕੋ ਗੁਰੂ ਗੋਬਿੰਦ ਸਿੰਘ ਤੇ ਦੇਖਣ ਜਾ ਰਹੇ
1: ਖੁਦਾ ਥੇ
0: ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸ਼ਹਿਦ ਖਾਂ ਨੇ ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਕਹਿੰਦੇ ਸ਼ਹਿਦ ਖਾਂ ਇਹ ਕੋਈ ਸੂਰ ਵੀਰਾਂ ਵਾਲਾ ਗੱਲ ਨਹੀਂ ਹੈ ਇਹ ਕੋਈ ਸੂਰ ਵੀਰਤਾ ਨਹੀਂ ਹੈ ਦਲੇਰੀ ਨਹੀਂ ਹੈ ਕਿ ਤੂੰ ਸਾਡੇ ਨਾਲ ਮੁਕਾਬਲਾ ਕਰਨ ਆਇਆ ਤੇ ਹਥਿਆਰ ਸੁੱਟ ਲਏ ਤਲਵਾਰ ਭੁੰਜੇ ਡਿੱਗ ਪਈ ਹੈ ਤੀਰ ਕਮਾਨ ਥੱਲੇ ਡਿੱਗ ਪਏ ਹੱਥ ਜੋੜੇ ਆ ਦਰਸ਼ਨ ਕੀਤੇ ਨੇ ਨਿਹਾਲ ਹੋਇਆ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸ਼ਹਿਦ ਖਾਂ ਸਾਡੇ ਤੇ ਪਹਿਲਾ ਵਾਰ ਕਰ ਲੈ ਸ਼ਹਿਦ ਖਾਂ ਦਾ ਸਤਿਗੁਰੂ ਪਾਤਸ਼ਾਹ ਜੀ ਸ਼ਹਿਦ ਖਾਂ ਕਹਿੰਦਾ ਤੁਹਾਡੇ ਨੈਣਾਂ ਦਾ ਵਾਰ ਹੋ ਗਿਆ ਹੈ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਕਹਿੰਦਾ ਮੈਂ ਕੁਰਾਨ ਦੀ ਕਸਮ ਖਾ ਕੇ ਆਇਆ ਸਾਂ ਪਰ ਤੇਰੇ ਦੀਦਾਰ ਕੀਤੇ ਨੇ ਤੇਰੀਆਂ ਅੱਖਾਂ ਨੇ ਦਰਸ਼ਨ ਕੀਤੇ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਤਾਕਤ ਨਹੀਂ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ ਕੀ ਕਰਾਂ ਮੈਂ ਕਸਮ ਕੁਰਾਨ ਦੀ ਨੇ ਤੂੰ ਗੁਰੂ ਤੇ ਤੂੰ ਇਮਾਨ
1: ਮੇਰਾ
0: ਕਹਿੰਦਾ ਸਭ ਕੁਛ ਤੂੰ ਹੈ ਤੂੰ ਮੇਰਾ ਗੁਰੂ ਹੈ ਤੂੰ ਮੇਰਾ ਇਸ਼ਟ ਹੈ ਮੈਂ ਹੁਣ ਤੇਰਾ ਝਾੜੂ ਬਰਦਾਰ ਬਣ ਕੇ ਤੇਰਾ ਸੇਵਕ ਬਣ ਕੇ ਇੱਥੇ ਸੇਵਾ ਕਰਾਂਗਾ ਤੋਂ ਸਾਧਨ ਜੀ ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੀ ਸੁੰਦਰ ਹੈ ਬੜੀ ਆਨੰਦ ਵਾਲੀ ਹੈ ਤਾਂ ਆਓ ਬੜੇ ਪਿਆਰ ਦੇ ਨਾਲ ਇੱਕ 5 ਮਿੰਟ ਦੀ ਬੰਦਿਸ਼ ਛੋਟੀਆਂ ਛੋਟੀਆਂ ਦੋ ਤਿੰਨ ਬੰਦਿਸ਼ਾਂ ਹੋਰ ਗਾਇਨ ਕਰਾਂਗੇ ਆਓ ਬੜੇ ਪਿਆਰ ਨੇ ਸਰਵਣ

ਇੱਕ ਤਰਾਨਾ ਜੋ ਕਿ ਗੁਰਮੁਖਾਂ ਵੱਲੋਂ ਵੀਰਾਂ ਵੱਲੋਂ ਹੁਕਮ ਹੋਇਆ ਹੈ। 5 ਮਿੰਟ ਦਾ ਤਰਾਨਾ ਗੁਰੂ ਕੇ ਕੀਰਤਨੀਏ ਸਤਿਕਾਰ ਜੋ ਬੈਠੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਵੀ ਆਓ ਇਹ ਤਰਾਨਾ ਸ਼ਰਮ ਕਰਦੇ ਹਾਂ। ਸਤ ਸੰਗਤ ਬਖਸ਼ਣਯੋਗ ਹੈ। ਰਾਗ ਗਾਉਂਦਿਆਂ ਸ਼ਬਦ ਗਾਉਂਦਿਆਂ ਗੁਰਬਾਣੀ ਪੜ੍ਹਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਤੋ ਬਖਸ਼ਣਯੋਗ ਹੈ ਕਿਉਂਕਿ ਇਹ ਜੋ ਰਾਗ ਹੈ ਜਾਂ ਪੁਰਾਤਨ ਕੀਰਤਨ ਦਾ ਅੰਗ ਹੈ ਔਖਾ ਹੀ ਹੈ, ਤੋ ਕਿਉਂਕਿ ਇਸ ਵਾਸਤੇ ਕਈ ਸੁਰ ਕਈ ਤਰ੍ਹਾਂ ਦੇ ਕੁਛ ਰਹਿ ਜਾਂਦਾ ਹੈ। ਇਸ ਵਾਸਤੇ ਆਓ ਕੋਸ਼ਿਸ਼ ਕਰੀਦੀ ਹੈ ਅੱਗੇ ਤੋਂ ਚੰਗੇ ਹੋਣ ਦੀ, ਅੱਗੇ ਤੋਂ ਸੁਧਾਰ ਹੋਵੇ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਇਹ ਤਰਾਨਾ, ਇਹ ਇਤਿਹਾਸਿਕ ਤਰਾਨਾ ਹੈ ਕਿ ਤਰਾਨਾ ਕਵੀ ਨੇ ਲਿਖ ਕੇ ਗਵਾਲ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਰਪਣ ਕੀਤਾ ਹੈ ਕਿ ਹੇ ਹਜ਼ੂਰ ਇਹ ਤਰਾਨਾ ਮੈਂ ਲਿਖਿਆ ਹੈ ਅਤੇ ਪਾਤਸ਼ਾਹ ਜੀ ਆਪ ਜੀ ਜਦੋਂ ਯੁੱਧ 'ਤੇ ਚੜ੍ਹਾਈ ਕਰਦੇ ਹੋ, ਜਦੋਂ ਸ਼ਸਤਰ ਬਸ਼ਤਰ ਪਹਿਨ ਕੇ ਘੋੜੇ 'ਤੇ ਸਵਾਰ ਹੋ ਕੇ ਆਪ ਜੀ ਦੇ ਕੰਧੇ ਨਾਲ ਤੀਰ ਕਮਾਨ ਜਦੋਂ ਲਟਕਦਾ ਹੈ, ਤੂੰ ਆਪ ਕਲਗੀ ਤੋੜਾ ਸ਼ਸਤਰ ਬਸ਼ਤਰ ਬਾਣਾ ਪਹਿਨ ਕੇ ਐਨ ਤਿਆਰ ਬਰਤਿਆਰ ਹੋ ਕੇ ਜਦੋਂ ਚੱਲਦੇ ਹੋ ਰਣ ਮੈਦਾਨ ਨੂੰ, ਹੇ ਸਤਿਗੁਰੂ ਪਾਤਸ਼ਾਹ ਜੀ ਉਹ ਮੈਂ ਨਕਸ਼ਾ ਖਿੱਚਿਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਜਦੋਂ ਰਣਜੀਤ ਨਗਾਰੇ 'ਤੇ ਚੋਟਾਂ ਮਾਰਦੇ ਨੇ, ਉਦੋਂ ਵਿੱਚੋਂ ਜਿਹੜੀ ਤਮਕ ਪੈਦਾ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਤਮਕ ਹੈ? ਉੱਡਤ ਨਵ ਗਰਦ ਮੁਖ ਜਰਦ, ਉੱਡਤ ਨਵ ਗਰਦ ਮੁਖ ਜਰਦ ਨਿਤ ਭ੍ਰਮ ਤਰਾ ਉਦਤ ਉਰ ਦਰਦ ਦਲ ਦਬਦ ਲੰਕਾ, ਅਚਲ ਵੱਡ ਡਗਤ ਸ਼ਿਵ ਜਗਤ ਨਹਿ ਲਗਤ ਲਿਵ ਖਬਕ ਪੈ ਭਗਤ ਵਿਤ ਡਗਤ ਸ਼ੰਕਾ, ਐ ਪਹੀਏ ਤੜਕ ਪਿਤ ਘੁਮਟ ਲੁੱਠ ਕਰਕ ਉੱਠ ਖੜਕ ਸੁਣ ਭਰਕ ਹਰ ਬਿਖ ਵਣਕਾ, ਵਿਕਟ ਪਟ ਠੜ ਕਿਰਪ ਠਟਕ ਤਮ ਤਜਤ ਜਬ ਗਜਤ ਗੁਰ ਸਿੰਘ ਪਲ ਭਜਤ ਡੰਕਾ। ਡੰਕੇ ਤੇ ਚੋਟ ਮਾਰੀ ਜਦੋਂ ਰਣਜੀਤ ਨਗਾਰੇ 'ਤੇ, ਬੜਾ ਸੁੰਦਰ ਲਿਖਿਆ ਹੈ, ਸ਼ਾਨਾ ਨਾ ਨਾ ਨਾ ਨਾ ਨਾ ਨਾ ਸ਼ਨਕ ਸ਼ੋਮ ਕਾਰ ਛੱਡਤ ਤੀਰ ਕਲਗੀ ਤਰ ਸਰਾਰਾ ਸਰ ਕੇ ਜਵਤ ਤੀਰ ਛੱਤੀਆਂ ਚੀਰ ਦੁਸ਼ ਸਭਨ ਕੇ ਤਰਫ ਤਰਫ ਨਿਕਸੇ ਪ੍ਰਾਣ ਢਗਰਗ ਵੀਰ ਮਹਾਵੀਰ ਰਣ ਧੀਰ ਕੇ ਗਿਰਤ ਪਗਰੀ ਧੂਮ ਪਰੀ ਜਗਤ ਮੇ ਤੁਮਰੀ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ਟ ਦਮਨ ਕਰੇ ਬ੍ਰਿਜ ਪਾਸ਼ਾ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ਟ ਦਮਨ ਕਰੇ ਗੰਧਰਵ ਅਲਮਸਤ ਕੇ ਪ੍ਰਭੂ ਕੀ ਜਗ ਧੂਮ ਪਰੀ ਡਰਤ ਪਈ ਸ਼ਿਵਪੁਰੀ ਪੇਖ ਨੰਦਪੁਰੀ, ਆਨੰਦਪੁਰੀ ਨੂੰ ਵੇਖ ਕੇ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੀਆਂ ਕੰਬਦੀਆਂ ਨੇ ਡਰਦੀਆਂ ਨੇ, ਚੱਕਰ ਤਰਾ ਕੇ ਇੰਦਰ ਦਾ ਦਰਬਾਰ ਕਿ ਕਿਸ ਤਰ੍ਹਾਂ ਰਣਜੀਤ ਨਗਾਰੇ ਤੇ ਚੋਟਾਂ ਵੱਜੀਆਂ ਨੇ। ਇਤੀ ਨੌਬਤ ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ, ਨੌਬਤ ਤੋਂ ਭਾਵ ਹੈ ਨਗਾਰਾ, ਹੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਜੋ ਰਣਜੀਤ ਨਗਾਰਾ ਹੈ ਇਸ ਤਰ੍ਹਾਂ ਗਰਜਦਾ ਹੈ ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਧਿਆਨ ਦੇਣਾ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉਤ ਗਰਜੇ, ਗਨੀਅਰ ਕਾਲੇ ਬੱਦਲ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰਚਲ ਉਜਾਤ ਹੈ ਜਾਗੜ ਦੀ ਜਲ ਵਰ ਉਤ ਬਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਪਇਓ ਰਹਿਓ ਹੈ ਗੁਰੂ ਗੋਬਿੰਦ ਸਿੰਘ ਜਬੀ ਜੁਰਤ ਪੇ ਚੜੇ। ਆਓ ਇਹ ਤਰਾਨਾ ਕਹਿ ਕੇ 2-3 ਮਿੰਟ ਦਾ ਹੈ ਸਮਾਪਤੀ ਹੈ।

0: ਪਾਤਸ਼ਾਹ ਤੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਆਰੰਭਤਾ ਤੋਂ ਹੀ ਸ਼ਾਸਤਰਨਾਮੇ ਤੋਂ ਬਚਿੱਤਰ ਨਾਟਕ ਤੋਂ ਅਕਾਲ ਉਸਤਤ ਫਿਰ ਆਪ ਜੀ ਨੇ ਸਾਰੀ ਬਾਣੀ ਪੀਰਾਂ ਦੇ ਬਾਰੇ ਜੋ ਸਤਿਗੁਰਾਂ ਨੇ ਹੁਕਮ ਕੀਤਾ ਹੈ ਉਹ ਸਾਰੀ ਬਾਣੀ ਹੁਕਮ ਮੁਤਾਬਕ ਆਪ ਜੀ ਨੇ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਸ਼ਰਨ ਕੀਤੀ ਹੈ। ਪੁੱਲਾ ਚੁੱਕਾ ਮੁਆਫ ਕੀਰਤਨ ਕਰਦੇ ਹਾਂ। ਕਈ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁੱਧ ਤੇ ਸਪਸ਼ਟ ਬਾਣੀ ਪੰਡਾ ਬਲ ਬਖਸ਼ਿਸ਼ ਕਰਨ ਵੀਰ ਸੁਖਿੰਦਰ ਸਿੰਘ ਸੁੱਖੀ ਸਾਹਿਬ ਜੀ ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ ਤੇ ਉਹਨਾਂ ਨੇ ਇੱਥੇ ਦਰਸ਼ਨ ਕਰਾਏ ਨੇ ਹਿੱਚਨ ਵਿਖੇ ਪ੍ਰੋਗਰਾਮ ਰੱਖ ਕੇ ਤੇ ਸਾਰੇ ਸੰਗਤਾਂ ਦੇ ਸਰੋਤਿਆਂ ਦੇ ਦਰਸ਼ਨ ਹੋਏ ਨੇ। ਗੁਰੂ ਕੇ ਕੀਰਤਨੀਏ ਸਾਡੇ ਬਜ਼ੁਰਗ ਸਤਿਕਾਰਯੋਗ ਬੈਠੇ ਨੇ ਉਹਨਾਂ ਦੇ ਦਰਸ਼ਨ ਇੱਥੇ ਹੋਏ ਨੇ ਤੇ ਸਤਸੰਗ ਜੀ ਆਓ ਪੰਥ ਦੇ ਰਤਨ ਨੇ ਹੁਣ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ ਆਪ ਜੀ ਨੂੰ ਨਿਹਾਲ ਕਰਨਗੇ। ਦਾਸ ਵੱਲੋਂ ਇੱਥੇ ਹੀ ਫਤਿਹ ਹੈ ਪੁੱਲਾ ਚੁੱਕਾ ਮੁਆਫ ਪਿਆਰ ਸਾਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ broadcasting live Gurbani Kirtan 24 hours a day from around the world.

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ ਲੱਗਾ,

ਇਹਦੀ ਆਵਾਜ਼ ਗੂੰਜ ਗਈ। ਇਸਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰਤੀ, ਕਹਿਣ ਲੱਗਾ

0: ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ, ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲ ਫਰੋਸ਼, ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ, ਲੈ ਲਾ ਦਿਲ, ਲੈ ਲਾ ਦਿਲ, ਲੈ ਲਾ ਦਿਲ। ਸਤਿਗੁਰ ਆਖਣ ਲੱਗੇ, ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ, ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ, ਜੀ ਮੇਰੇ ਦਿਲ ਦੀ ਕੀਮਤ ਹੈ, ਯਕ ਨਿਗਾਹ ਹੈ ਜਾਂ ਫਜ਼ਾਇਸ਼, ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ, ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ, ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਟਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦਿਨ ਆਖਣ ਲੱਗੇ, ਨੰਦ ਲਾਲ, ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਹੈ, ਸੌਦਾ ਨਹੀਂ ਹੋ ਸਕਣਾ। ਟਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ, ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗਾ, ਲੈ ਲਾ ਦਿਲ, ਲੈ ਲਾ ਦਿਲ, ਲੈ ਲਾ ਦਿਲ। ਸਤਿਗੁਰਾਂ ਨੇ ਚੜ ਤਾਕੀ ਖੋਲ ਦਿੱਤੀ। ਆਖਣ ਲੱਗੇ, ਦਿਲ ਫਰੋਸ਼, ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਹੀ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ, ਜੀ ਕਿਉਂਕਿ ਜਿਨਸ ਵੀ ਹੋਈ ਹੈ, ਪਦਾਰਥ ਵੀ ਹੋਈ ਹੈ, ਵਸਤੂ ਵੀ ਹੋਈ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ, ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ, ਹਾਂ ਜੀ ਇੰਨੀ ਹੈ, ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ, ਉਸਨੇ ਆਪ ਆਖੀ। ਕਹਿਣ ਲੱਗਾ,
1: ਮਹਬੂਬਾਂ ਦੇ ਕੂਚੇ ਅੰਦਰ ਮੈਂ ਦਿਲ ਵੇਚਣ ਜਾਂਦਾ, ਜਾਂ ਗਾਹਕ ਮੁੱਲ ਪੁੱਛਣ ਲੱਗਾ, ਤਾਂ ਮੈਂ ਇੱਕੋ ਨਜ਼ਰ

ਪੜ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨੇ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲਓ, ਇਸ ਨੂੰ ਸੋਹਣਾ ਕਰ ਲਓ, ਇਸ ਨੂੰ ਸਾਫ ਕਰ ਲਓ, ਇਸ ਨੂੰ ਪਾਕੀਜ਼ਾ ਕਰ ਲਓ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਆਹ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ ਕਰਿਆ ਕਰ, ਬਰਤਨ ਮਾਂਜਿਆ ਕਰ। ਇਹ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮੁਨੱਵਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਇਹ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾ ਸਾਫ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਤੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਜੀ? ਦੂਸਰੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਲੈਣੀ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ, ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੇ, ਮੈਂ ਕਿਹਾ ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਾ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ ਇਹ ਗੱਲ ਹੈ? ਹਾਂ, ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇਂ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇਂ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ, ਨਾਲੇ

ਸਾਹਿਬ ਨੂੰ ਬੁਲਾ ਕੇ ਲਿਆਓ। ਪਰ ਲਿਆਉਣਾ ਬੜੇ ਆਦਰ ਨਾਲ। ਭਾਈ ਸਾਹਿਬ ਜੀ ਉਸੇ ਤਰ੍ਹਾਂ ਲਿਬੜੇ ਲਿਥੜੇ ਸਤਿਗੁਰਾਂ ਨੇ ਯਾਦ ਕੀਤਾ ਹੈ, ਧੰਨ ਪਾ ਬੁਲਾਇਆ, ਇਹ ਬਹੁਤ ਖੁਸ਼ਕਿਸਮਤੀ। ਉਸੇ ਤਰ੍ਹਾਂ ਆ ਗਏ ਸਤਿਗੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਨੰਦ ਲਾਲ ਮਨ ਸਾਫ ਹੋ ਗਿਆ, ਦਿਲ ਸਾਫ ਹੋ ਗਿਆ ਹੈ, ਦਿਲ ਤੁਪ ਗਿਆ ਹੈ, ਦਿਲ ਪਵਿੱਤਰ ਹੋ ਗਿਆ ਹੈ, ਦਿਲ ਪਾਕੀਜ਼ਾ ਹੋ ਗਿਆ ਹੈ, ਇਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ, ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ। ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ। ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ। ਫਿਰ ਭਾਈ ਸਾਹਿਬ ਜੀ ਆਖਣ ਲੱਗੇ, ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ, ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ, ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਲੇਕਿਨ ਤੁਸੀਂ ਸਮੁੰਦਰ ਹੋ, ਸ਼ੋ ਸਾਗਰ ਹੋ, ਤੇ ਸਾਗਰ ਦਾ ਕੋਈ ਪਾਰਾਵਾਰ ਨਹੀਂ ਹੁੰਦਾ। ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ, ਲੇਕਿਨ ਮੈਂ ਤੇ ਏਦਾਂ ਦੀ ਬਾਤ ਹੈ, ਤੁਸੀਂ ਸ਼ੋ ਸਾਗਰ ਹੋ, ਮੈਂ ਵਿੱਚ ਇੱਕ ਲਹਿਰ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ। ਆਖਣ ਲੱਗਾ ਜੀ ਠੀਕ ਹੈ, ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ, ਮੋਤੀ ਬਣ ਸਕਦੇ, ਲਾਲ ਪੈਦਾ ਹੋ ਸਕਦੇ ਨੇ, ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ। ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ, ਐਨ ਪਵਿੱਤਰ ਬਣਾਉਣਾ ਸੀ, ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ, ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ ਹੋਇਆ

Señor.

कितना है मालिका।

Yeah.

ਜਦੋਂ ਮੈਂ ਤਾਰਿਆਂ ਦੀ ਰੋਸ਼ਨੀ ਨੂੰ ਡੋਬ ਦਿੰਦਾ ਹੈ ਪਰ ਤੂੰ ਤਾਪੀਆਂ ਨੂੰ ਡਰਦਾ ਹੈ।

Mas calhar eu não posso sair mesmo.

ਗਾਗੜਦੀ ਧਰਮ ਸਿਰਕ ਤਾਂ ਗਾਗੜਦੀ ਦਿਮ ਜਿਰਨਾ ਬਾਗੜਦੀ ਬ੍ਰਿਕਤੇ ਵਾਂਗ ਤਾਗੜਦੀ ਤੋਮ ਤੋਮ ਤੋਮ ਚਿਰਨਾ ਤਾਗੜਦੀ ਦੇ ਤਾਲ ਕਾਗੜਦੀ ਕੋਮ ਚਿਰਨਾ ਇਹ ਸਾਹਿਬ ਜੀ ਨੇ ਤਰਾਨਾ ਗਾਇਆ ਤੋ ਇਸ ਦਾ ਮਤਲਬ ਹੈ ਦਾਗੜਦੀ ਦੇ ਤਾਲ ਕਾਗੜਦੀ ਕੋਮ ਕਿਰਨਾ ਇਹਦਾ ਅਰਥ ਹੈ ਕਿ ਕੁੰਭ ਕਿਰਨਾ ਤੁਸੀਂ ਪਲਟੇ ਲਗਾਉਣੇ ਸਰਗਮਾਂ ਲਗਾਉਣੀਆਂ ਔਰ ਤਾਨਾ ਲਗਾਉਣੀਆਂ ਕੁੰਭ ਕਿਰਨਾ ਨਾਲ ਦੇ ਤਾਲ ਦਾਗੜਦੀ ਦੇ ਤਾਲ ਜੇ ਤੁਸੀਂ ਤਾਨਾ ਲਗਾਉਂਦੇ ਹੋਏ ਤਾਲ ਦਾ ਨਾ ਖਿਆਲ ਭੁੱਲ ਜਾਣਾ ਤਾਨਾ ਵੀ ਲਗਾਓ ਔਰ ਤਾਲ ਦੇ ਅੰਦਰ ਲਗਾਓ ਤਾਲ ਤੇ ਸਵਰ ਦਾ ਮਿਲਾਪ ਕਰਕੇ ਕੀਰਤਨ ਕਰਨਾ ਬਾਣੀ ਨੂੰ ਰਾਗ ਵਿਚ ਤਾਲ ਵਿਚ ਗਾਇਨ ਕਰਨਾ ਇਸ ਨੂੰ ਕੀਰਤਨ ਕਹਿੰਦੇ ਜੇ ਰਾਗ ਤੇ ਤਾਲ ਕੱਢ ਦਿਓ ਬਾਣੀ ਪੜ੍ਹੀ ਜਾਓ ਉਹ ਕੀਰਤਨ ਨਹੀਂ ਹੈਗਾ ਪਾਠ ਹੈਗਾ ਤੋ ਪਾਠ ਜਿਹੜਾ ਹੈ ਉਹ ਰਾਗ ਤੋਂ ਬਿਨਾਂ ਬਾਣੀ ਪੜ੍ਹਨੀ ਪਾਠ ਹੈ ਰਾਗ ਔਰ ਤਾਲ ਦੇ ਵਿਚ ਗਾਇਨ ਕਰਨਾ ਜਿਹੜਾ ਹੈ ਉਹ ਕੀਰਤਨ ਤੋ ਗੁਰੂ ਸਾਹਿਬ ਕਹਿੰਦੇ ਦਾਗੜਦੀ ਦੇ ਤਾਲ ਤਾਲ ਦੇ ਵਿਚ ਤੁਸੀਂ ਘੁੰਮ ਘਿਰਨਾ ਨਾਲ ਪਲਟੇ ਲਗਾਓ ਸਰਗਮਾ ਕਰੋ ਔਰ ਤਾਨਾ ਲਗਾਓ ਉਸ ਦਾ ਸਰੂਪ ਸਤਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੋ ਫਰਮਾ ਰਹੇ ਨੇ।

ਅਗਲਾ ਜੰਗ ਤੋਂ ਨਦਰ ਕਰੇ ਜੋ ਕਿਸ ਭਾਵੇ ਨਾਨਕਾ ਤਦ ਤੋਂ ਹੰਸ ਕਰੇ ਅੰਮ੍ਰਿਤਸਰ ਤਦ ਤੋਂ ਹੰਸ ਕਰੇ।

ಸಂಪಾದ ಉಪಾಯ ಸಾಧುಗುರು ನೀರೇವರ.

ਰਬ ਰਹਿਆ ਰਹਿਆ ਰਹਿਆ ਰਬ ਏ ਸਭ ਮੈਂ ਰਬ ਰਹਿਆ।

你把你妈妈嘎嘎妈妈的啥人你说你爸爸妈你把啥啥人啥啥啥你在你的你在你嘎嘎妈妈的啥啥爸爸妈妈

ਰਵ ਰਿਆ ਸਭ ਮੈਂ ਰਵ ਰਿਆ ਸਭ ਰਿਆ ਬਸ ਗਈ ਸਭ ਦਾ ਬਰਾਈ ਜਬ ਤੇ ਸਾਧ ਸੰਗ ਮਾਈ ਨਾ ਕੋ ਬਹਿਰੀ ਨਹੀਂ ਬਿਗਾਨਾ ਸਗਲ ਸੰਗ ਹਮ ਗਾ ਬਣੇ ਆਈ ਜੋ ਬਾਬ ਕੀ ਨੋ ਦੋ ਵਰਮਾ ਨੇ ਹੋਏ ਮਸ ਮ ਸਾਧੂ ਦੇ ਬਾਈ ਸਾਹਮਣੇ ਰਵ ਰਿਆ ਰਵ ਰਿਆ ਰਵ ਰਿਆ ਆ ਪ੍ਰਭ ਏਕ ਹੈ ਸਭ ਮੈਂ ਰਵ ਰਿਆ